0: 04 ਐਵੇਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 8:30 ਤੋਂ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ।

ਦਾ ਦੱਸਾਂ ਵੀ ਜੀ ਪਰ ਜੋ ਹੈ ਉਹਦੇ 'ਚ ਹੀ ਤੇਰਾ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀ ਜਿਹੜੀ ਸਾਡੀਆਂ ਜਿਹੜੀਆਂ ਲੋੜਾਂ ਨੇ ਜੋ ਜ਼ਰੂਰਤ ਜ਼ਿੰਦਗੀ ਉਹ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦਾ ਸਾਨੂੰ ਕਿਸੇ ਸਮੱਸਿਆ 'ਚ ਪੈਣ ਦੀ ਲੋੜ ਨਹੀਂ ਉਹ ਤਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਇਹ ਪ੍ਰਾਕਿਰਤਿਕ ਹੈ ਕੁਦਰਤ ਦਾ ਇੱਕ ਨਿਯਮ ਹੈ ਜਿਸ ਅਸੀਂ ਕਹਿੰਦੇ ਨਾ ਕਿਹਾ ਕੀੜੇ ਨੂੰ ਪੱਥਰ ਦੇ ਵਿੱਚ ਵੀ ਰਿਜ਼ਕ ਦਿੱਤਾ ਇਹਦਾ ਕਿਉਂਕਿ ਕੀੜੇ ਨੂੰ ਉਸਨੇ ਪੈਦਾ ਹੀ ਉੱਥੇ ਕੀਤਾ ਜਿੱਥੇ ਉਹਦੀ ਉਹਦਾ ਜਿਹੜਾ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਬਈ ਉਹਦਾ ਇਕੋ ਸਿਸਟਮ ਹੈ ਸੀ ਜਿੱਥੇ ਉਹਦੀ ਰੋਜ਼ੀ ਪਹਿਲਾਂ ਮੌਜੂਦ ਸੀ ਹੁਣ ਆਪਾਂ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਕਹੀ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰੋ ਕਰਮਕਾਂਡ ਨਾਲ ਨਹੀਂ ਗੁਣਾਂ ਨਾਲ ਚਪਚੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ ਗੁਰੂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ ਕਰਮਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ ਹੈ 28ਵੀਂ ਪੌੜੀ ਹੈ ਜਪਜੀ ਸਾਹਿਬ ਦੀ ਸੋਦਰ ਦੀ ਪੌੜੀ ਤੋਂ ਬਾਅਦ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ ਜਿਹੜੀਆਂ ਅਵਸਥਾ ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ ਸਮਾਂ ਆਪਣੇ ਕੋਲ ਇੰਨਾ ਨਹੀਂ ਆ ਜੋਗੀ ਲੋਕ ਇਸਤੇਮਾਲ ਕਰਦੇ ਨੇ ਮੁੰਦਰੀਆਂ ਪਾਉਂਦੇ ਨੇ ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ ਸ਼ਰਮ ਪੱਤ ਝੋਲੀ ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ ਧਿਆਨ ਕੀ ਕਰੇ ਵਿਭੂਤ ਜਿਹੜੀ ਸਵਾਹ ਮੰਗਦਾ ਮਲਦਾ ਹੈ ਉਹ ਸਵਾਹ ਮਲਣ ਦੀ ਲੋੜ ਨਹੀਂ ਹੈ ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ ਖਿੰਥਾ ਕਾਲ ਕੁਆਇਆ ਕੁਆਰੀ ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ ਅੰਤ ਨੂੰ ਮੌਤ ਨੂੰ ਚੇਤੇ ਰੱਖ ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ ਕਰਮਕਾਂਡ ਨਹੀਂ ਅਗਲੀ ਪੌੜੀ ਚ ਵੀ ਇਹੀ ਜ਼ਿਕਰ ਆਉਂਦਾ ਹੈ ਭੁਗਤ ਗਿਆਨ ਦਇਆ ਭੰਡਾਰਨ ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲੈ ਭੰਡਾਰਨ ਜਿੱਥੇ ਲੰਗਰ ਵੰਡੀਦਾ ਹੈ ਉੱਥੇ ਉਹ ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ ਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਅੰਤਲੀ ਪੌੜੀ ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ ਦੀ ਮਿਸਾਲ ਦਿੰਦੇ ਨੇ ਉੱਥੇ ਦੀ ਤੇ ਐਰਨ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ ਤੇ ਲੋਹਾ ਕੁੱਟਿਆ ਜਾਂਦਾ ਹੈ ਜਾਂ ਸੋਨਾ ਜਿਸ ਤੇ ਥੱਲੇ ਰੱਖ ਕੇ ਜਿਸ ਤੇ ਉੱਪਰ ਥੋੜੀ ਮਾਰੀ ਜਾਂਦੀ ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਦੀ ਬਣਾ ਤੇਰੇ ਅੰਦਰ ਗੁਣ ਧੀਰਜ ਚਾਹੀਦਾ ਸੁਨਿਆਰੇ ਵਰਗਾ ਧੀਰਜ ਸੁਨਿਆਰ ਐਰਨ ਮਤ ਮਤ ਨੂੰ ਸੋਚ ਨੂੰ ਅਕਲ ਨੂੰ ਜਿਹੜੀ ਯਾਨੀ ਕਿ ਜਿਸਨੂੰ ਐਰਨ ਕਹਿੰਦੇ ਆ ਜਿਸ ਦੇ ਉੱਪਰ ਉਹ ਕੁੱਟਦੇ ਨੇ ਉਹ ਮਤ ਨੂੰ ਬਣਾ ਲੈ ਤੇ ਜਿਸ ਦੇ ਨਾਲ ਜਿਹੜੇ ਹਥੌੜੇ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖੱਲਾਂ
ਜਿਹੜਾ ਜਿਹੜੀ ਉਹ ਧੌਂਕਣੀ ਹੈ ਜਿਸ 'ਚ ਫੂਕ ਮਾਰਦਾ ਹੈ, ਉਹ ਅਕਾਲ ਪੁਰਖ ਦੇ ਪੈਰ ਦੀਆਂ ਅਗਨ ਤਪਤਾ, ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ, ਉਹ ਤੇਰੇ ਪਰਾਸ਼ਰਮ ਦੀ, ਤੇਰੀ ਮਿਹਨਤ ਦੀ। ਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਗ, ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ, ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ, ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ। ਇਹੀ ਹਰ ਥਾਂ, ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ, ਉਹ ਅਗਰ ਚਾਰਾ ਬਣਨਾ ਹੈ ਨਾ, ਪਾਓ ਉਸ ਨੂੰ ਮਿਲਣਾ ਹੈ, ਤੇ ਉਹਦੇ ਮਿਲਣ ਵਾਸਤੇ ਜਿਹੜੇ ਟੂਲਸ ਨੇ, ਜਿਹੜੀਆਂ ਜਿਹੜੇ ਸੰਦ ਨੇ, ਜਿਹੜੇ ਜਿਹੜੀਆਂ ਯੁਗਤੀਆਂ ਇਖਤਿਆਰ ਕਰਨੀਆਂ ਨੇ, ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਗੁਣਾਂ ਦੀਆਂ ਨੇ। ਪਾਓ ਆਪੇ ਨੂੰ ਸਵਾਰਨ ਦੀ ਗੱਲ ਹੈ। ਇਹੀ ਜੀਵਨ ਦਾ ਮਨੋਰਥ ਜਿਹੜਾ ਹੈ ਗੁਰਮਤ ਨੇ ਸਾਨੂੰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰਮਤ ਫਲਸਫੇ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸ ਦੇ ਮੋਢੀ ਨੇ, ਇਸ ਨੂੰ ਸਵਾਰਨ ਵਾਲੇ ਨੇ, ਇਸ ਨੂੰ ਨਿਖਾਰਨ ਵਾਲੇ ਨੇ, ਭਾਵੇਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਆਲਾ ਹੀ ਕਲਾਮ ਵੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਸ਼ੋਭਤ। ਉਸ ਸਾਰੇ ਦਾ ਜਿਹੜਾ ਉਹਨਾਂ ਦਾ ਇੱਕ ਮੈਥੋਡੋਲੋਜੀ ਸੀ, ਜਿਹੜਾ ਇੱਕ ਤਰੀਕਾਕਾਰ ਸੀ, ਜਿਸ ਦੇ ਵਿੱਚ ਉਹ ਸਾਰੇ ਹੀ ਪੁਰਾਤਨ ਰੂਪਕਾਂ ਨੂੰ, ਪੁਰਾਤਨ ਮੈਟਾਫਰ ਜਿਸਨੂੰ ਆਪਾਂ ਕਹਿੰਦੇ ਹਾਂ, ਅਲੰਕਾਰ ਜਿਸਨੂੰ ਕਹਿੰਦੇ ਹਾਂ, ਪ੍ਰਤੀਕ ਜਿਹੜੇ ਵਰਤੇ ਗਏ ਨੇ, ਸ਼ਬਦਾਵਲੀ ਜਿਹੜੀ ਵਰਤੀ ਗਈ ਹੈ, ਉਹ ਸਾਰੀ ਦੀ ਸਾਰੀ ਉਹੀ ਵਰਤਮਾਨ ਸ਼ਬਦਾਵਲੀ ਜਿਹੜੀ ਭਾਰਤ ਦੀ ਸਰਜ਼ਮੀਨ ਦੇ ਉੱਪਰ ਲੋਕ ਜਾਣਦੇ ਸੀ, ਉਸ ਦੀ ਵਿਆਖਿਆ ਜਿਹੜੀ ਕੀਤੀ ਹੈ, ਉਸ ਨੂੰ ਜਿਹੜਾ ਡਿਫਾਈਨ ਕੀਤਾ ਹੈ, ਐਕਸਪਲੇਨ ਕੀਤਾ ਹੈ, ਉਹਦੀ ਪਰਿਭਾਸ਼ਾ ਜਿਹੜੀ ਉਹ ਬਦਲ ਦਿੱਤੀ, ਪਾਓ ਉਸਨੂੰ ਪੁਨਰ ਵਿਆਖਿਆ ਕੀਤੀ ਗਈ, ਰੀਡਿਫਾਈਨ ਕੀਤਾ ਗਿਆ। ਤੇ ਉਹ ਵੀ ਹਰ ਵਿਅਕਤੀ ਨੂੰ, ਹਰ ਕਿੱਤੇ ਦੇ ਲੋਕਾਂ, ਜਿਸ ਤਰ੍ਹਾਂ ਇੱਥੇ ਯੋਗੀਆਂ ਨੂੰ ਕਹਿ ਰਹੇ ਨੇ ਨਾ, ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰੇ ਵਿਭੂਤ, ਠੀਕ ਆ। ਇਸੇ ਤਰ੍ਹਾਂ ਜਦੋਂ ਕਿਸਾਨ ਦੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ, ਤੇ ਕਿਸਾਨ ਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਆ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਨ ਨੂੰ ਉਹ ਹਾਲੀ ਵਾਹਣ ਵਾਲਾ ਬਣਾ ਲੈ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ, ਅਮਲ ਨੂੰ ਕਿਰਸਾਣੀ ਸਮਝ, ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ ਹੈ, ਤਨ ਨੂੰ ਖੇਤ ਬਣਾ, ਯਾਨੀ ਕਿ ਸਾਰਾ ਕੁਝ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ, ਇਸ ਤਰ੍ਹਾਂ ਨਾਮ ਦੇ ਨਾਲ, ਨਾਮ ਬੀਜ ਕਿ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ, ਤੇ ਤੇਰੀ ਰੱਖ ਗਰੀਬੀ ਵੇਸ, ਜਿਹੜਾ ਵੇਸ ਤੇਰਾ ਹੈ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ ਹੈ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ, ਮਤ ਉੱਚੀ ਮਨ ਨਹੀਂ, ਹਉਮੈ ਵੀ ਨਹੀਂ, ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਹੈ ਉਸਨੂੰ ਵੀ ਰੱਖ। ਸੋ ਇਸੇ ਤਰ੍ਹਾਂ ਪਾਓ ਕਰਮ ਕਰ ਜਮਸੀ ਸੇ ਕਰ ਭਗਤ ਦੇਖ, ਰਹਾਵ ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਜੀਵਕਾ ਤੇ ਹੈ, ਪਰ ਉਸਨੂੰ ਮਾਇਆ ਤੋਂ ਬਚ ਕੇ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਹ ਦੌਲਾ ਸਵਾਲ ਕਰਦਾ ਗੁਜਰਾਤ ਦੇ, ਉਹ ਕਹਿੰਦਾ ਹੈ
ਹੋ ਸਕਦਾ ਮੈਂ ਉਹ ਪੰਕਤੀਆਂ ਪੂਰੀਆਂ ਜਿਹੜੀਆਂ ਨੇ ਉਹਦਾ ਸਵਾਲ ਹੈ ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ। ਉਹਨੂੰ ਕਹਿੰਦਾ ਹੈ ਔਰਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਝ ਉਹਦੇ ਸ਼ਬਦ। ਤੇ ਗੁਰੂ ਸਾਹਿਬ ਦਾ ਜਵਾਬ ਹੈ ਦੌਲਤ ਗੁਜ਼ਰਾਨ ਹੈ, ਔਰਤ ਈਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਦਾ, ਦੌਲਤ ਕੀ ਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂ ਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੋ ਬਣ ਸਕਦੇ ਹਾਂ, ਪਾਓ ਰੱਬੀ ਗੁਣਾਂ ਨੂੰ, ਦਾਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ 'ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ। ਹਾਟ ਹੱਟ ਕਰ ਆਰਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਰ। ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ, ਵਪਾਰੀਆਂ ਦੇ ਨਾਲ ਲੈ ਲਾਹਾ ਮਨ ਹਟ ਹੱਸ, ਇਸ ਤਰ੍ਹਾਂ ਜ਼ਿੰਦਗੀ ਚ ਖੁਸ਼ ਹੋ ਜਾ। ਵਣਜਾਰੇ ਅੱਗੇ ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ, ਚੰਗਿਆਈਆਂ ਮਤ ਮਨ ਜਾਣੈ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਹਾਂ ਪ੍ਰੋਕਾਸਟੀਨੇਸ਼ਨ। ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿ ਮਹਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ, ਲਾਏ ਚਿੱਤ ਕਰ ਚਾਕਰੀ, ਚਾਕਰ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਤਾਵਣੀ, ਤਾਂ ਕੋ ਆਖੇ ਤਨ, ਨਾਨਕ ਵੇਖੇ ਨਦਰ ਕਰ ਚੜੇ ਚੋਗਣ। ਪਾਓ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਅਮਲ ਦੇ ਤਹਿਤ ਆਪਣੀ ਜੀਵਿਕਾ ਕਮਾ ਰਿਹਾ ਹੈ, ਅੱਜ ਦੇ ਯੁੱਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ ਲੋਇਰ ਹੈ, ਜੱਜ ਹੈ, ਡਾਕਟਰ ਹੈ, ਕੋਈ IAS ਅਫਸਰ ਹੈ, ਕੋਈ ਕਿਸੇ ਹੋਰ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਨੂੰ ਉਹ ਕਹਿ ਰਿਹਾ ਕਿ ਭਈ ਤੁਹਾਡੇ ਕੰਮ ਦੇ ਵਿੱਚ ਨੇਕੀ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਜੇ ਉਹੋ ਜਿਹਾ ਵਤੀਰਾ ਹਰ ਇੱਕ ਦਾ ਹੋ ਜਾਏਗਾ ਤੇ ਆਪਣੇ ਆਪ ਦੇ ਵਿੱਚ ਹੀ ਸਮਾਜ ਸੁਧਰ ਜਾਏਗਾ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਸਹਿੜੀ ਹੋਈ। ਗੁਲਾਮੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਆਪਣਾ ਰਾਜ ਸੀ ਕਿਸੇ ਦੇ ਜੀ, ਹੋ ਸਕਦਾ ਹੈ ਕਿ ਪੱਛਮੀ ਲੋਕਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆਪਣਾ ਰਾਜ ਸੀ, ਪਰ ਗੁਲਾਮੀ ਸੀ, ਗੁਲਾਮੀ ਇੱਕ ਤਬਕੇ ਦੀ ਸੀ, ਬਾਕੀ ਸਾਰੇ ਹੀ ਇੱਕ ਤਰ੍ਹਾਂ ਦੀਆਂ ਸੋਸ਼ਲ ਚੇਨਸ ਦੇ ਵਿੱਚ, ਸਮਾਜਿਕ ਜ਼ੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਲੁਕਾਈ, ਕਰਮਕਾਂਡ ਦੇ ਨਾਂ ਤੇ, ਸੁੱਚ ਪ੍ਰਿਸ਼ਟ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ, ਜਾਤ ਵਰਣ ਦੇ ਨਾਂ ਤੇ, ਯਾਨੀ ਕਿਸੇ ਵੀ ਖੇਤਰ ਦੇ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਜ਼ੰਜੀਰਾਂ ਸਨ, ਮਨੁੱਖ ਦੇ ਮਰਨ ਤੋਂ ਬਾਅਦ ਵੀ ਕਦੀ ਉਸ ਨੂੰ ਸ਼ਰਾਧ ਕਰਨੇ ਆ ਪਿਤਰਾਂ ਦੀ ਮੁਕਤੀ ਵਾਸਤੇ, ਕਦੀ ਕੋਈ ਯਾਨੀ ਕਿ ਪੁਰਖਿਆਂ ਦੇ ਨਾਂ ਤੇ ਵੀ ਇੱਕ ਕਿਸਮ ਦੀ ਆਰਥਿਕ ਐਕਸਪਲਾਈਟੇਸ਼ਨ ਸੀ, ਉਹ ਵੀ ਕਾਹਦੇ ਲਈ, ਧਾਰਮਿਕ ਤੌਰ ਤੇ ਬਲੈਕਮੇਲ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਇਸ ਪੂਰੀ ਗੁਰਮਤ ਲਹਿਰ ਨੇ
ਇੱਕ ਅਜਿਹੀ ਅਵੇਕਨਿੰਗ ਪੈਦਾ ਕੀਤੀ ਕਿ ਮਨੁੱਖ ਨੂੰ ਉਹਨਾਂ ਸਦੀਆਂ ਦੀਆਂ ਗੁਲਾਮੀ ਤੋਂ, ਜ਼ੰਜੀਰਾਂ ਤੋਂ ਆਜ਼ਾਦ ਕਰ ਦਿੱਤਾ। ਅੱਜ ਵੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਇਹ ਨਹੀਂ ਹੈ ਕਿ ਅਸੀਂ ਸੁਧਰੇ ਹੋਏ ਹਾਂ, ਫਿਰ ਵੀ ਸਾਡੇ 'ਚ ਕੁਛ ਨਾ ਕੁਛ ਕਿਸੇ ਲੈਵਲ ਤੱਕ ਜਾਤ ਪਾਤ ਹੈਗੀ ਆ। ਖਾਸ ਕਰ ਜਿਹੜੀ ਆਜ਼ਾਦੀ ਤੋਂ ਬਾਅਦ ਜਾਂ ਪਿਛਲੀ 1.5 ਸਦੀ ਤੋਂ ਬਾਅਦ, ਸਿੱਖ ਰਾਜ ਦੇ ਜਾਣ ਤੋਂ ਬਾਅਦ ਜ਼ਿਆਦਾ ਇਹ ਹੋਈ ਹੈ, ਪਰ ਅੱਜ ਵੀ ਭਾਰਤ ਤੇ ਬਾਕੀ ਹਿੱਸਿਆਂ ਦੇ ਵਿੱਚ ਅਜੇ ਵੀ ਉਹ ਕੋਡ ਜਿਹੜਾ ਹੈ ਬਹੁਤ ਹੀ। ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵਿੱਚ ਸੀ, ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ, ਮੇਰੇ ਨਾਲ ਕਿਉਂਕਿ ਬੈਠ ਕੇ ਗੱਪਸ਼ਪ ਲਗਾਉਂਦੇ ਹੁੰਦੇ ਸੀ, ਬੈਠੇ ਸੀ ਬਾਹਰ, ਅਸੀਂ ਕੁਰਸੀ ਤੇ ਬੈਠੇ ਹੋਏ ਸਾਂ। ਹਵਾਲਦਾਰ ਨੂੰ ਮੈਂ ਕਿਹਾ, ਉਹ ਆਇਆ, ਮੈਂ ਕਿਹਾ ਜੀ ਬੈਠੋ, ਹੈਡ ਕਾਂਸਟੇਬਲ ਸੀ। ਉਹ ਕਹਿੰਦਾ ਨਹੀਂ ਨਹੀਂ ਨਹੀਂ ਇਹ ਖੜੇ ਨੇ, ਸੰਤਰੀ ਜਿਹੜਾ ਹੈ ਜਿਹੜਾ ਉਹਦੇ ਤੋਂ, ਅਜੇ ਸੰਤਰੀ ਨੂੰ ਕੋਈ ਫੀਤੀ ਨਹੀਂ ਸੀ, ਉਹਨੂੰ ਤੇ 3 ਲੱਗੀਆਂ ਹੋਈਆਂ ਸੀ ਉਹਨਾਂ ਤੋਂ। ਕਹਿੰਦਾ ਨਹੀਂ ਇਹ ਖੜੇ ਹੈ, ਯਾਨੀ ਕਿ ਇਤਨੀ ਜ਼ਹਿਨੀ ਗੁਲਾਮੀ ਜਿਹੜੀ ਸੀ ਉਹ ਅਜੇ ਵੀ ਭਾਰਤ ਦੇ ਬਾਕੀ ਮੱਧ ਭਾਰਤ ਵਿੱਚ, ਦੱਖਣੀ ਭਾਰਤ ਵਿੱਚ ਅਜੇ ਵੀ ਹੈ। ਇਸ ਖਿੱਤੇ ਨੂੰ ਗੁਰੂ ਸਾਹਿਬਾਨ ਦੀ ਸੋਚ ਨੇ, ਉਸ ਰੈਵੋਲੂਸ਼ਨ ਨੇ, ਇਸੇ ਕਰਕੇ ਡਾਕਟਰ ਨਹੀਂ ਸਰਦਾਰ ਜਗਜੀਤ ਸਿੰਘ ਨੇ ਜਿਹੜੀ ਪੁਸਤਕ ਲਿਖੀ ਸੀ ਦੀ ਸਿੱਖ ਰੈਵੋਲੂਸ਼ਨ, ਸਿੱਖ ਇਨਕਲਾਬ, ਜਿਸ ਦਾ ਪੰਜਾਬੀ ਟ੍ਰਾਂਸਲੇਸ਼ਨ ਵੀ ਹੈਗਾ, ਉਹ ਇਸੇ ਕਰਕੇ ਇਸਨੂੰ ਇਨਕਲਾਬ ਹੀ ਕਿਹਾ ਗਿਆ। ਕਿਉਂ? ਭਗਤ ਸਾਹਿਬ ਆ, ਭਗਤ ਦਾ ਮਤਲਬ ਹੀ ਹੈ ਇਨਕਲਾਬੀ ਪੁਰਸ਼। ਅੱਜ ਵੀ ਜੇ ਕਿਸੇ ਖਾਸ ਤਬਕੇ ਦੇ ਵਿੱਚ ਜਾ ਕੇ ਕਿਸੇ ਭਗਤ ਸਾਹਿਬਾਨ ਨੂੰ ਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ, ਸਤਿਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ। ਅਸਲ ਦੇ ਵਿੱਚ ਭਗਤ ਸ਼ਬਦ ਜਿਹੜਾ ਹੈ ਗੁਰੂ ਸਾਹਿਬਾਨ ਨੇ ਉਹਨਾਂ ਮਹਾਨ ਪੁਰਸ਼ਾਂ ਲਈ ਵਰਤਿਆ ਜਿਹੜੇ ਇਨਕਲਾਬੀ ਲਹਿਰ ਦੇ, ਕਿਉਂਕਿ ਉਸ ਮੂਵਮੈਂਟ ਨੂੰ ਹੀ ਭਗਤੀ ਮੂਵਮੈਂਟ ਕਹਿੰਦੇ। ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ, ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ, ਭਾਵੇਂ ਰਾਮਾਨੰਦ ਜੀ ਹੋਏ ਜੋ ਉਹਨਾਂ ਸਾਰਿਆਂ ਦੇ ਗੁਰੂ ਸਨ, ਜਾਂ ਰਵਿਦਾਸ ਜੀ ਹੋਏ ਆ, ਉਸ ਮੂਵਮੈਂਟ ਨੂੰ ਹੀ ਭਗਤ ਮੂਵਮੈਂਟ ਕਹਿੰਦੇ ਆ। ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ, ਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਹੈ ਉਹ ਭਗਤ ਸ਼ਬਦ, ਇਸੇ ਕਰਕੇ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਤਾਂ ਕਦੀ ਮੇਲ ਨਹੀਂ ਹੁੰਦਾ। ਉਹ ਇੱਕ ਇਨਕਲਾਬ ਦੇ ਰਾਹ ਤੇ ਤੁਰਦੇ ਆ। ਤੁਲਸੀਦਾਸ ਭਗਤ ਨਹੀਂ ਹੋ ਸਕਦੇ, ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ, ਪਰ ਕਬੀਰ ਸਾਹਿਬ ਭਗਤ ਨੇ, ਕਿਉਂਕਿ ਉਹ ਇਨਕਲਾਬੀ ਨੇ। ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਂਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ, ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤੇ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ, ਉਸ ਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ, ਉਸ ਨੇ ਅਕਾਲ ਪੁਰਖ ਨੂੰ ਮਿਲਣਾ ਹੈ। ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ, ਜਦੋਂ ਉਸਦੇ ਸਿਸਟਮ ਨੂੰ ਸਮਝਣਾ। ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ, ਸਮਝ ਦੁਆਰਾ ਉਸ ਦੇ ਇਸ, ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਨਜ਼ਰੀਆ ਹੈ, ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਅਸਮਾਨ ਤੇ ਕੋਈ ਅਕਾਲ ਪੁਰਖ ਬੈਠਾ ਹੋਇਆ ਉਹ ਨਿਜ਼ਾਮ ਚਲਾ ਰਿਹਾ, ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ।
ਕਬੀਰ ਸਾਹਿਬ ਵੀ ਉਸਨੂੰ ਸਪਸ਼ਟ ਕਰ ਰਹੇ ਹੈ। ਜਦੋਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਾਂ ਇਸ ਮਨ ਕੋ ਕੋਈ ਖੋਜ ਉਪਾਈ, ਉੱਥੇ ਹੀ ਇਹ ਗੱਲ ਕਹਿੰਦੇ ਕਿ ਉਹ ਕਿਸੇ, ਬਲਕਿ ਉਹ ਕਿਸੇ ਅਸਮਾਨ ਚ ਨਹੀਂ ਬੈਠਾ ਹੋਇਆ ਜਾਂ ਕਿਸੇ ਮੂਰਤੀ ਚ ਨਹੀਂ ਆ, ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ, ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ, ਹਰ ਸ਼ਾਹ ਚ ਦੇਖ। ਕਿਉਂ? ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਉਹ ਰੱਬ ਬਾਹਰ ਨਹੀਂ ਆ। ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਉਹ ਮਨੁੱਖ ਨੂੰ ਉਸਦੀ ਭਾਲ ਜਿਹੜੀ ਹੈ ਬਾਹਰੋਂ ਨਹੀਂ ਕਰਨੀ, ਅੰਦਰੋਂ ਕਰਨੀ ਹੈ। ਗੁਰਮਤ ਦਾ ਨਜ਼ਰੀਆ ਹੈ ਤੇ ਉਸਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ, ਆਪਣੇ ਆਪ ਨੂੰ ਖੋਜਣਾ ਹੈ। ਕਉ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਾਹੇ ਰੇ ਮਨ ਖੋਜਨ ਜਾਈ, ਸਰਵ ਨਿਵਾਸੀ ਸਦਾ ਲੈ ਪਾਤੋਂ ਹੀ ਸੰਗ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜੇ ਵਸੀ ਰੱਬ ਹੈ ਆਲੀਏ ਜੰਗਲ ਕਿਆ ਟੁੰਡੇ। ਤੇ ਹਿਰਦੇ ਜੋ ਨੂੰ ਟੂੰਡਣ ਵਾਸਤੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨਗੇ, ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਵੇਂ। ਉਹ ਕਹਿੰਦੇ ਗੁਣ ਧਾਰਨ ਕਰਨੇ, ਪੰਜ ਪਸਾਏ ਪੰਜ ਗੁਆਏ, ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ, ਪੰਜ ਉਹ ਗੁਣ ਭੱਜ ਗਏ। ਤੇ ਇਸੇ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बाबा माया साथ न होए, इन माया जग मोया बिरला बूझे कोई। पाओ मनुख नू गुरु नानक पातशाह हर प्रकार दे किते दे विच कम करन वाले जीविका कमान वाले मनुख नू अपनी हक हलाल दी कमाई दे नाल नाल अपनी काल कमाई दे नाल नाल जीवन दे विच गुणा नू किवें धारण करना है, इस दा उपदेश दे रहे ने। ਭਾਵੇਂ ਉਹ ਕਿਰਸਾਨ ਦੀ ਗੱਲ ਕਰ ਰਹੇ ਨੇ, ਉਸ ਨੂੰ ਉਸੇ ਕਿਰਸਾਣੀ ਦੀ ਸ਼ਬਦਾਵਲੀ ਦੇ ਵਿੱਚ ਜਿਹੜੇ ਉਹਦੇ ਸੰਦ ਨੇ, ਜਿਹੜੇ ਉਹਦੇ ਸ਼ਬਦ ਰੋਜ਼ ਉਹਦੀ ਵਰਤੋਂ 'ਚ ਨੇ, ਰੂਪਕ ਨੇ, ਅਲੰਕਾਰ ਨੇ, ਉਹਨਾਂ ਦੇ ਬੇਸ 'ਤੇ ਹੀ ਗੁਰੂ ਸਾਹਿਬ ਇੱਕ ਮਨੁੱਖ ਨੂੰ ਉਸ ਦੇ ਤਾਰਨ ਕਰਨ ਵਾਲੇ ਗੁਣਾਂ ਦਾ ਉਪਦੇਸ਼ ਦੇ ਰਹੇ ਨੇ। ਇਹਦੇ ਵਿੱਚ ਹੱਟੀ ਵਾਲੇ ਨੂੰ ਵੀ ਉਹ ਨਾਲ ਹੀ ਦੇ ਰਹੇ ਨੇ ਉਪਦੇਸ਼ ਕਿ ਤੂੰ ਕਿਵੇਂ, ਯਾਨੀ ਕਿ ਗੁਣਾਂ ਨੂੰ ਭਾਂਡਸਾਲ ਦੇ ਵਿੱਚ ਕਿਵੇਂ ਵਸਾ ਸਜਾ ਕੇ ਰੱਖਣਾ ਹੈ ਅਤੇ ਸੱਤ ਨਾਮ ਦਾ ਵਿਉਪਾਰ ਕਰਨਾ ਹੈ। ਫਿਰ ਵਣਜਾਰੇ ਨੂੰ, ਵਣਜ ਕਰਨ ਵਾਲੇ ਨੂੰ, ਸੌਦਾਗਰ ਨੂੰ ਕਿਵੇਂ ਦੱਸਦੇ ਆ ਕਿ ਸੱਤ ਘੋੜੇ ਲੈ ਚੱਲ, ਅਤੇ ਨਾਲ ਦੀ ਨਾਲ ਹੀ ਨੌਕਰੀ ਕਰਨ ਵਾਲੇ, ਭਾਵੇਂ ਉਹ ਬਾਦਸ਼ਾਹ ਦੀ ਕੋਈ ਨੌਕਰੀ ਕਰ ਰਿਹਾ ਜਾਂ ਕੋਈ ਹੋਰ ਮੁਲਾਜ਼ਮਤ ਕਰ ਰਿਹਾ, ਉਹਨੂੰ ਵੀ ਮੁਲਾਜ਼ਮਤ ਦੀ ਭਾਸ਼ਾ ਦੇ ਵਿੱਚ ਹੀ ਉਸੇ ਸ਼ਬਦਾਵਲੀ ਵਿੱਚ ਉਹਨਾਂ ਰੂਪਕਾਂ ਦੇ ਵਿੱਚ ਗੁਣਾਂ ਦੀ ਜਿਹੜੀ ਮਹੱਤਤਾ ਹੈ, ਕਿਹੋ ਜਿਹੇ ਗੁਣ ਕਿਸ ਤਰ੍ਹਾਂ ਧਾਰਨ ਕਰਨੇ ਆ। ਦੂਸਰਾ ਸ਼ਬਦ ਚੱਲ ਰਿਹਾ ਸੀ ਆਪ ਚਾਨਣ ਦਾ, ਗਿਆਨ ਦਾ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਲ ਤਹਿ ਮੰਦਰ, ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨ ਅਨੁਪਾ। ਇਹ ਸਾਰਾ ਜਿਹੜਾ ਵਿਚਾਰ ਹੈ, ਅੱਜ ਅਸੀਂ ਜਦੋਂ ਦੇਖਦੇ ਹਾਂ ਸਾਡੇ ਧਾਰਮਿਕ ਅਸਥਾਨਾਂ ਦੇ ਉੱਪਰ ਜਿਤਨਾ ਵੀ ਜ਼ੋਰ ਲਾਇਆ ਜਾਂਦਾ ਹੈ, ਕੋਈ ਕਥਾ ਵਾਚਕ ਕਥਾ ਕਰ ਰਿਹਾ ਹੁੰਦਾ ਹੈ, ਕੋਈ ਕੀਰਤਨੀਆਂ ਕੀਰਤਨ ਕਰ ਰਿਹਾ ਹੁੰਦਾ ਹੈ, ਕੋਈ ਟਾਡੀ ਕਥਾਵਾਂ ਦੱਸ ਰਿਹਾ ਹੁੰਦਾ, ਇਤਿਹਾਸ ਦੱਸ ਰਿਹਾ ਹੁੰਦਾ ਹੈ, ਬੱਚੇ ਹੋਣ ਜਾਂ ਬਜ਼ੁਰਗ ਹੋਣ, ਕੋਈ ਵੀ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਨਹੀਂ ਕਰਦਾ। ਸਿਰਫ ਇੱਕੋ ਰੱਟ ਲਾਈ ਹੁੰਦੀ ਹੈ, ਨਾਮ ਸਿਮਰੋ, ਸਿਮਰਨ ਕਰੋ, ਇਹਦੇ ਨਾਲ ਉਧਾਰ ਹੋਏਗਾ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਿਸ ਪ੍ਰਾਤਨ ਜ਼ਮਾਨੇ ਦੇ ਵਿੱਚ ਜਿਹੜਾ ਸਿਮਰਨ ਦਾ, ਨਾਮ ਦਾ ਜਿਹੜਾ ਕੰਸੈਪਟ ਸੀ, ਜਿੱਥੇ ਬਾਕੀ ਚੀਜ਼ਾਂ ਨੂੰ ਪੁਨਰ ਵਿਆਖਿਆ ਕੀਤੀ ਹੈ, ਉੱਥੇ ਇਹਨਾਂ ਸ਼ਬਦਾਂ ਦੀ ਵੀ ਪੁਨਰ ਵਿਆਖਿਆ ਕੀਤੀ ਹੈ। ਗੁਰਮਤਿ ਦੇ ਵਿੱਚ ਨਾਮ ਹੋਵੇ, ਸਿਮਰਨ ਹੋਵੇ, ਸਿਮਰਨ ਦਾ ਅਰਥ ਯਾਦ ਹੈ, ਉਸ ਅਕਾਲ ਪੁਰਖ ਨੂੰ ਯਾਦ ਰੱਖ ਕੇ ਅਸਲੀ ਅਮਲੀ ਜੀਵਨ ਜਿਉਣ ਦਾ ਇੱਕ ਢੰਗ, ਇੱਕ ਯੁਗਤੀ ਗੁਰੂ ਸਾਹਿਬ ਨੇ ਸਿਖਾਈ, ਜਿਸ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸਤਿਗੁਰੂ ਦਾ ਮਿਲਾਪ ਹਾਸਲ ਹੋਣ ਦੇ ਨਾਲ ਹੀ ਕੀ ਕਿਹਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਨਾਨਕ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੋਵੇ ਤਾਂ ਉਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਤਿਗੁਰੂ ਉਹ ਜੁਗਤਿਆਂ ਦੱਸਦਾ ਹੈ, ਉਹ ਗੁਰ ਦੱਸਦਾ ਹੈ, ਹੱਸਦਿਆਂ ਖਿਲਦਿਆਂ ਪਹਿਨਦਿਆਂ ਖਾਵਦਿਆਂ ਵਿਚੇ ਹੋਵੇ ਮੁਕਤ। ਕੀ ਹੈ ਮਨੁੱਖ, ਤੂੰ ਇਸ ਜ਼ਿੰਦਗੀ ਨੂੰ ਮਾਣਦਿਆਂ ਹੀ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਉਹ ਗੁਣ ਕਿਹੜੇ ਨੇ ਜਿਨ੍ਹਾਂ ਦੇ ਆਧਾਰ 'ਤੇ ਚੱਲ ਕੇ ਇੱਕ ਇਨਸਾਨ ਦਾ ਜਿਹੜਾ ਜੀਵਨ ਹੈ ਉਹ ਬਦਲ ਸਕਦਾ ਹੈ, ਜਾਂ ਇੱਕ ਇਨਸਾਨ ਉਸ ਗਿਆਨ ਨੂੰ ਪ੍ਰਾਪਤ ਕਰਕੇ ਸੱਚੀ

0: ਪਿਆਰਾ ਉਸ ਅਕਾਲ ਪੁਰਖ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਯਾਨੀ ਕਿ ਗਾਡ ਲਾਈਕ ਰੱਬ ਵਰਗਾ ਕਿਵੇਂ ਹੋਏਗਾ। ਉਸ ਦੇ ਵਾਸਤੇ ਅੱਜ ਜਿਸ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ ਸੰਗਤ ਦੀ, ਕਿਉਂਕਿ ਸਾਡਾ ਵਿਸ਼ਾ ਹੀ ਅੱਜ ਜਿਹੜਾ ਹੈ ਉਹ ਹੈ ਕਿ ਵਿਅਕਤੀ ਆਪਣੇ ਜੀਵਨ ਦੁਆਰਾ, ਯਾਨੀ ਕਿ ਆਪਣੀ ਸੰਗਤ ਦੁਆਰਾ ਜਾਣਿਆ ਜਾਂਦਾ ਹੈ, ਪਛਾਣਿਆ ਜਾਂਦਾ ਹੈ। ਏ ਪਰਸਨ ਇਜ਼ ਨੋਨ ਬਾਏ ਦਾ ਕੰਪਨੀ ਹੀ ਕੀਪਸ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਮੇਰੇ ਮਾਧੋ ਜੀ, ਜਿਹੜਾ ਅਸੀਂ ਰੋਜ਼ ਦਾ ਨੇਮ ਕਰਦੇ ਹਾਂ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਹੈ ਮੇਰੇ ਅਕਾਲ ਪੁਰਖ, ਹੈ ਮੇਰੇ ਗੁਰੂ, ਮੇਰੇ ਪਿਆਰੇ, ਜਿਸ ਨੂੰ ਸਤਸੰਗਤ ਮਿਲ ਗਈ ਉਹ ਤਰ ਗਿਆ, ਉਸ ਨੂੰ ਜ਼ਿੰਦਗੀ ਦਾ ਗੁਰ ਪਤਾ ਲੱਗ ਗਿਆ, ਉਸ ਨੂੰ ਜ਼ਿੰਦਗੀ ਦੀਆਂ ਯੋਗਤਾ ਪਤਾ ਲੱਗ ਗਈਆਂ, ਅਤੇ ਉਸ ਨੇ ਹੀ ਆਪਣੀ ਜਿਹੜੀ ਜ਼ਿੰਦਗੀ ਹੈ, ਜੀਵਨ ਹੈ, ਉਹ ਹੱਸਦਿਆਂ ਖੇਡਦਿਆਂ ਹੰਡਾਉਂਦਿਆਂ ਬਤੀਤ ਕਰਨਾ ਹੈ। ਉਸ ਨੇ ਜ਼ਿੰਦਗੀ ਨੂੰ ਤਿਆਗਣਾ ਨਹੀਂ ਆ, ਕਿਉਂਕਿ ਗੁਰਮਤਿ ਦੇ ਵਿੱਚ ਜ਼ਿਕਰ ਆਉਂਦਾ ਹੈ ਤਿਆਗ ਨਾ, ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਪਾਓ ਜੇ ਕਿਸੇ ਚੀਜ਼ ਨੂੰ ਤਿਆਗ ਦੇਣਾ ਹੈ ਉਹਨੇ ਵਿਕਾਰਾਂ ਨੂੰ ਤਿਆਗਣਾ ਹੈ। ਆਮ ਤੌਰ 'ਤੇ ਵਿਕਾਰਾਂ ਨੂੰ ਅਸੀਂ ਪੰਜ ਵੱਡੀਆਂ ਸ਼੍ਰੇਣੀਆਂ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੇਤਰ ਦੇ ਵਿੱਚ ਜਾਣਦੇ ਹਾਂ, ਇਹਨਾਂ ਨੂੰ ਤਿਆਗਣਾ ਹੈ, ਵਿਕਾਰਾਂ ਨੂੰ ਤਿਆਗਣਾ ਹੈ, ਅਤੇ ਅਪਣਾਉਣਾ ਕਿਸ ਨੂੰ ਹੈ, ਗੁਣਾਂ ਨੂੰ। ਜਾਗਣਾ, ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਣਾ, ਉੱਥੇ ਚੇਤੇ ਰੱਖਣਾ ਹੈ ਹਰੀ ਨੂੰ। ਇੱਕ ਕੰਪੈਰੀਜ਼ਨ ਦਿੰਦੇ ਹੈ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਗਤ ਦੀ, ਜਦੋਂ ਹਰੀ ਕੀਰਤਨ ਮੈਂ ਜਾਗਣਾ, ਪਾਓ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੋਵੇ ਉੱਥੇ ਹੀ ਜਾ ਕੇ ਰਾਤਾਂ ਨੂੰ ਜਾਂ ਦਿਨ ਨੂੰ ਜਿੱਥੇ ਸਮਾਂ ਮਿਲਦਾ ਹੈ ਉਹਨਾਂ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ, ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨੀ ਕਰਨਾ ਹੈ, ਸਿੱਖਣਾ ਇੱਕ ਦੂਜੇ ਤੋਂ। ਗੁਰਮਤਿ ਅਜਿਹਾ ਧਰਮ ਨਹੀਂ ਆ ਜਿਹੜਾ ਭਾਂਜਵਾਦੀ ਹੈ, ਜਿਹੜਾ ਇਹ ਕਹਿੰਦਾ ਕਿ ਨਹੀਂ ਜੰਗਲਾਂ 'ਚ ਜਾ ਕੇ ਇਕੱਲ ਦੇ ਵਿੱਚ ਜਾ ਕੇ ਇਕੱਲ ਵਿੱਚ ਰਹਿ ਕੇ ਬੰਦਾ ਸੈਲਫ ਸੈਂਟਰਡ ਹੋ ਜਾਂਦਾ ਹੈ। ਆਪਾਂ ਭਾਰਤੀ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਪੁਰਾਤਨ ਜਿੰਨੇ ਵੀ ਰਿਸ਼ੀਆਂ ਮੁਨੀਆਂ ਦੇ ਨਾਂ ਸੁਣਦੇ ਹਾਂ, ਸਾਰਿਆਂ ਦੇ ਬਾਰੇ ਇਹੀ ਸੁਣਿਆ ਜਾਂਦਾ ਨਾ ਨਾਲ ਦੀ ਨਾਲ ਕਿ ਉਹ ਬਹੁਤ ਵੱਡੇ ਵਰ ਸਰਾਪ ਦਿੰਦੇ ਸੀ। ਭਾਵ ਉਹ ਲੋਕ ਇੱਕ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ, ਯਾਨੀ ਕਿ ਮਤਸਬੀ ਸੀ, ਛੋਟੀ ਛੋਟੀ ਗੱਲ 'ਤੇ ਉਹਨਾਂ ਦੀ ਪੇਸ਼ੈਂਸ ਖਤਮ ਹੋ ਜਾਂਦੀ ਸੀ। ਕਿਉਂ? ਕਿਉਂਕਿ ਉਹ ਲੋਕਾਈ ਦੇ ਵਿੱਚ ਨਹੀਂ, ਇਕਾਂਤ ਵਿੱਚ ਰਹਿੰਦੇ ਸੀ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ ਸਜ਼ਾ ਮਿਲਦੀ, ਆਪਾਂ ਵੀ ਜੇਲ੍ਹਾਂ 'ਚ ਜਦੋਂ ਰਹੇ ਹਾਂ ਅਤੇ ਜਦੋਂ ਤਨਹਾਈਆਂ ਦੇ ਵਿੱਚ, ਉਹਨੂੰ ਜੰਮੂ ਕਸ਼ਮੀਰੀ ਤਨਹਾਈਆਂ ਕਹਿੰਦੇ ਆ, ਬਾਹਰ ਜਿਹੜਾ ਉਸਨੂੰ ਆਪਾਂ ਦੂਸਰੇ ਨਾਂ ਦਿੰਦੇ ਹਾਂ, ਅਤੇ ਉੱਥੇ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਨਹਾਈਆਂ ਦੇ ਵਿੱਚ, ਤਾਂ ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਆ ਉਹ ਨਹੀਂ ਰਹਿੰਦੀ, ਅਤੇ ਜਦੋਂ ਇਕੱਠੇ ਰਹਿੰਦੇ ਆ एक दूसरे की संगत विच एक दूसरे के गुणों तो प्रभावित होंगे। इस करके गुरमत नूं संगती धर्म, यह संगती धर्म है। इहदे विच बेशक मनुख ने अपना नितनेम निजी जिहड़ा करना है, उस तो बाद संगत विच आ के संगत दे विच वी जिसां सुखमणी साहब दा आ के गुरद्वारा साहब दे विच आ के बाणी पढ़ी जाती, आसा दी वार दा कीर्तन होंदा है, भाव संगत की जाती है। तो इस संगत दे नाल ही जिहड़े गुरु दे जन ने उन्हां ते रंगत चढ़ती है। किसती भरिया मत पापा कै संग ओ तोपै नाना कै रंग, उसनू नाम दी रंगत चढ़ती आ जदों एक दूजे नाल बैठ के एक दूजे तो उस दे विच आपा भाव पैदा होंदा है। ते संगत तो ही सिख्या जांदा है। आपा आम जिंदगी च कबीर साहब नू जदों पढ़दे आ ओ कहंदे आ, कबीर चंदन का बिरवा पला बेड़े ओ टाक बिलास, ओ पी चंदन होए रहे बसे जो चंदन पास। चंदन दे आस पास जिन्ने भी फल फूल बूटे होंदे आ बेशक उन्हां दी खुशबू होवे ना होवे, पर ओह क्योंकि चंदन दी खुशबू तों प्रभावित हो के उन्हां दे विच्चों भी ओह खुशबू आण लगदी है। आम निजी जिंदगी च जदों असीं देखिए मच्छी बाजार दे विच चले जाइए, सारा दिन मच्छी बाजार च फिरदे रहिए घूमदे रहिए, उत्थों कुछ भी ना खरीदिए, मच्छी नूं छूए भी ना, पर जदों शाम नूं या दोपहर नूं काफ़ी समा बिता के जदों मच्छी दरबार चों बाज़ार चों निकलांगे तो होएगा कि पूरे शरीर दे विच या कपड़ियां दे विच मच्छी की खुशबू आ जाएगी, जिसनों आपां बदबू कहिंदे आ, मच्छी तो प्रभावित हो स्मैल आएगी, अपने आप नूं भी औखा लगेगा, अपने आप नूं लगे ना लगे दूजे जिहदे कोल भी जाएंगे वह कहणगे भाई तेरे तो स्मैल कादी आ रही है। या इस तरह अज दे जमाने दे विच आपां देखदे हां, असी बाहरले मुल्कां च रहिंदे हां, जे घर दे विच हुण ते स्पाइस किचनस भी आ चुके ने, किचन दे विच असी इंडियन साग सब्जी बनाते हाँ मसाले पाते हाँ, तो जे साड़िया घर दे विच अलमैराज खुलियां होण जे वो खुशबू वो उत्थे चली जाती आ तां वो बच्चे वो ड्रेस पा के नहीं जाते, क्योंकि वह कहिंदे नहीं जी ये इहदे विच स्मैल आ गई आ, मैनू जो भी मिलेगा उन्हूं इस सब्जी की स्मैल आएगी मसालियां की स्मैल आएगी। ये आम साढ़े इत्थे वतारा, क्यों? क्योंकि उस माहौल का असर हो जाता है जिस माहौल दे विच कोई रहिंदा है। पर जे इस तरह असी किसी अजिही दुकान च चले जाइए जिथे परफ्यूम होवे, जिथे इत्र होवे, हर तरह की चंगी खुशबू होवे, कुछ भी ना खरीदिए, सारा दिन उत्थे रहिए घूमते रहिए देखते रहिए, बाहर निकलांगे साडे बस्त्रां चों कपड़ियां चों अपने आप ही वो स्मैल जिहड़ी आ कुछ देर दे लई बस जाएगी। जिसनों भी मिलांगे वह कहणगे भी तुसीं बहुत वधिया परफ्यूम लाई हुई है। यह प्रभाव है। इस तरह ही बाणी दे विच जदों संगत की गल आई है, अज असी देखते हाँ साडी कम्यूनिटी के कुछ बच्चे गैंग वार्स दे विच होर कम जिहड़ियां कि समगलिंग ने डिफरेंट तरह के जिहड़े आपां कह सकते हैं कि जिहड़े जिस तरह का ड्रग्स दे विच इनवॉल्व हो जाते हैं, वो क्यों होंदे आ? जदों एक बार उन्हां दा सामना ही उस संगत दे विच हो गया ਉਹ ਕਿਤਨਾ ਵੀ ਆਪਣੇ ਆਪ ਨੂੰ ਸੇਵ ਕਰਨ, ਉੱਥੋਂ ਸੇਵ ਨਹੀਂ ਹੋਇਆ ਜਾਂਦਾ। ਸੰਗਤ ਦਾ ਪ੍ਰਭਾਵ ਜਿਹੜਾ ਕੋ ਸੰਗਤ ਅਤੇ ਸੰਗਤ, ਇੱਕ ਹੁੰਦੀ ਹੈ ਸੰਗਤ, ਸਾਧ ਸੰਗਤ ਜਿਸਨੂੰ ਕਹਿੰਦੇ ਆ, ਇੱਕ ਹੁੰਦੀ ਹੈ ਕੋ ਸੰਗਤ। ਮਾੜੀ ਸੁਸਾਇਟੀ 'ਚ ਜਦੋਂ ਕੋਈ ਮਾੜੀ ਸੁਸਾਇਟੀ 'ਚ ਪੈ ਜਾਂਦਾ ਹੈ ਅਤੇ ਉਸ 'ਤੇ ਉਸ ਮਾੜੀ ਸੁਸਾਇਟੀ ਦਾ ਹੀ ਪ੍ਰਭਾਵ ਪੈ ਜਾਂਦਾ ਹੈ। ਇਸੇ ਕਰਕੇ ਜਦੋਂ ਸਾਡੇ ਬੱਚੇ ਘਰਾਂ 'ਚ ਹੁੰਦੇ ਆ, ਮਾਂ ਪਿਓ ਲੜਦੇ ਝਗੜਦੇ ਹੋਣ, ਉਹਨਾਂ ਦੀ ਉਸ ਲੜਾਈ ਝਗੜੇ ਦਾ, ਉਹਨਾਂ ਦੇ ਉਸ ਕਲੇਸ਼ ਦਾ ਪ੍ਰਭਾਵ ਬੱਚਿਆਂ 'ਤੇ ਜ਼ਰੂਰ ਪੈਂਦਾ ਹੈ। ਭਾਵੇਂ ਉਹ ਆਪ ਵਿੱਚ ਕਲੇਸ਼ ਕਰਦੇ ਰਹਿਣ, ਪਰ ਉਹਨਾਂ ਨੂੰ ਕਿਤਨੇ ਲਾਡ ਪਿਆਰ ਨਾਲ ਪਾਲਣ, ਪਰ ਉਹ ਪ੍ਰਭਾਵ ਜਿਹੜਾ ਉਹਨਾਂ 'ਤੇ ਪਏਗਾ ਹੀ ਪਏਗਾ। ਉਹਨਾਂ ਦੀ ਉਹ ਸਾਈਕੋਲੋਜੀ 'ਤੇ, ਉਹਨਾਂ ਦੇ ਮਨੋਵਿਗਿਆਨ 'ਤੇ ਉਹ ਪ੍ਰਭਾਵ ਪੈ ਜਾਂਦਾ। ਹੋਰ ਬਾਅਦ ਦੇ ਵਿੱਚ ਜਵਾਨੀ ਤੋਂ ਬਾਅਦ ਵੀ, ਯਾਨੀ ਕਿ ਉਹ ਸਾਰੇ ਜੀਵਨ ਦੇ ਵਿੱਚ ਉਹੋ ਜਿਹਾ ਅਸਰ ਜਿਹੜਾ, ਉਹੋ ਜਿਹੜਾ ਅਹਿਸਾਸ ਹੈ, ਉਹ ਉਹਨਾਂ ਦੀ ਪਰਸਨੈਲਿਟੀ ਦੇ ਵਿੱਚੋਂ, ਉਹਨਾਂ ਦੇ ਵਿਅਕਤਿਤਵ 'ਚੋਂ ਬਾਹਰ ਨਹੀਂ ਜਾਂਦਾ। ਅਤੇ ਉਹ ਵੀ, ਉਹ ਬੱਚੇ ਵੀ ਆਪਣੇ ਜੀਵਨ ਦੇ ਬਾਅਦ ਜਦੋਂ ਆਪਣਾ ਪਰਿਵਾਰ ਉਹਨਾਂ ਦਾ ਹੁੰਦਾ, ਉਹੋ ਜਿਹਾ ਵਿਵਹਾਰ ਜਿਹੜਾ ਉਹ ਕੈਰੀ, ਯਾਨੀ ਕਿ ਇੱਕ ਕਿਸਮ ਦਾ ਹੈਰੀਟੇਜ ਵਿੱਚ, ਉਹ ਜੀਨਸ ਵਿੱਚ ਹੋਵੇ ਨਾ ਹੋਵੇ, ਪਰ ਉਹਨਾਂ ਦੇ ਜਿਹੜੇ ਬਚਪਨ ਦੀ ਪਰਵਰਿਸ਼ ਹੈ ਉਸ ਦੇ ਵਿੱਚ ਜਿਹੜੀ ਚੀਜ਼ ਆ ਗਈ, ਉਸ ਨੇ ਸਾਰੀ ਜ਼ਿੰਦਗੀ ਉਹਨਾਂ ਦਾ ਸਾਥ ਨਹੀਂ ਛੱਡਣਾ। ਅਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਜਿਹੜਾ ਉਹ ਕਲੇਸ਼ ਕਰਨਗੇ, ਉਹ ਉਹਨਾਂ ਦੀ ਅਗਲੀ ਜਨਰੇਸ਼ਨ ਤੱਕ, ਯਾਨੀ ਕਿ ਜਨਰੇਸ਼ਨਾਂ ਤੱਕ ਉਹ ਤਾਰੀ ਰਹਿੰਦਾ। ਭਾਵ ਕੀ ਹੈ? ਉਹ ਵੀ ਸੰਗਤ ਹੈ, ਕਿਉਂਕਿ ਸਾਡੀ ਇੱਕ ਸੰਗਤ ਸਕੂਲ ਦੀ ਹੈ, ਸਾਡੀ ਇੱਕ ਸੰਗਤ ਸਮਾਜ ਦੀ ਹੈ, ਸਾਡੀ ਇੱਕ ਸੰਗਤ ਜਿਹੜੀ ਹੈ ਘਰ ਦੀ। ਇਸੇ ਕਰਕੇ ਹਰ ਗੁਰਸਿੱਖ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਉਹ ਨਿੱਜੀ ਇਹ ਕਰਦਾ, ਜਦੋਂ ਕਹਿੰਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਭਲਕੇ ਉਠਾਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਫਿਰ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਉਹ ਗੁਰਦੁਆਰੇ ਵੀ ਆਉਂਦਾ ਹੈ, ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ, ਉਹਨਾਂ ਦਾ ਪ੍ਰਸ਼ਾਦ ਪਾਣੀ ਦੀ ਸੇਵਾ ਕਰਦਾ, ਫਿਰ ਉਹਨਾਂ ਨੂੰ ਖਿਲਾ ਕੇ ਫਿਰ ਬੱਚਾ ਆਪ ਵੀ ਖਾਂਦਾ ਹੈ। ਭਾਵ ਉਹ ਜਿਹੜੀ ਉਹ ਸੇਵਾ ਦਾ ਜਿਹੜਾ ਮਾਹੌਲ ਹੈ, ਉਹ ਵੀ ਇੱਕ ਸੰਗਤ ਦਾ ਮਾਹੌਲ ਹੈ। ਉਸ ਦੇ ਵਿੱਚ ਉਹ ਸੇਵਾ ਦੇ ਗੁਣ ਜਿਹੜੇ ਆ, ਨਿਸ਼ਕਾਮ ਸੇਵਾ ਦੇ ਗੁਣ ਜਿਹੜੇ ਆ, ਉਹ ਗ੍ਰਹਿਣ ਕਰਦਾ ਹੈ ਵਿਅਕਤੀ। ਇਸੇ ਕਰਕੇ ਜਿੰਨਾ ਵੀ ਸਾਡਾ ਜਿਹੜਾ ਉਪਦੇਸ਼ ਹੈ, ਅਸੀਂ ਅੱਜ ਵੀ ਸਾਡੇ ਧਾਰਮਿਕ ਅਸਥਾਨਾਂ 'ਚ, ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਹਰ ਇੱਕ ਧਾਰਮਿਕ ਅਸਥਾਨ ਦੇ ਵਿੱਚ, ਕਿ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ, ਜੇ ਅਸੀਂ ਇਬਾਦਤ ਦੀ ਗੱਲ ਕਰਦੇ ਹਾਂ, ਜੇ ਅਸੀਂ ਪ੍ਰੇਅਰ ਦੀ ਗੱਲ ਕਰਦੇ ਹਾਂ, ਜੇ ਅਸੀਂ ਸਿਮਰਨ ਦੀ ਗੱਲ ਕਰਦੇ ਹਾਂ, ਹਰ ਇੱਕ ਥਾਂ 'ਤੇ, ਪਰ ਅਸੀਂ ਕਿਸੇ ਵੀ ਥਾਂ 'ਤੇ ਬੈਠ ਕੇ ਬੱਚਿਆਂ ਦੇ ਨਾਲ ਜਾਂ ਸੰਗਤ ਦੇ ਨਾਲ ਇਹ ਗੱਲ ਨਹੀਂ ਕਰਦੇ ਕਿ ਸਾਨੂੰ ਕਿਹੋ ਜਿਹੇ ਗੁਣ ਅਪਣਾਉਣੇ ਚਾਹੀਦੇ ਆ, ਸਾਡੇ 'ਚ ਸਹਿਣਸ਼ੀਲਤਾ ਕਿੰਨੀ ਹੋਣੀ ਚਾਹੀਦੀ ਆ, ਅਸੀਂ ਸੱਤ ਨੂੰ, ਸਾਡੇ ਅੰਦਰ ਸੰਤੋਖ ਕਿਵੇਂ ਆਏਗਾ। ਜਿੰਨੇ ਵੀ ਵਿਅਕਤੀ ਮੈਂ ਦੇਖਿਆ ਸਿਮਰਨ, ਜਿਹੜਾ ਸੋ ਕਾਲ ਸਿਮਰਨ ਅੱਜ ਹੁੰਦਾ ਹੈ, ਉਹ ਸਿਮਰਨ ਕਰਨ ਵਾਲਿਆਂ ਨੂੰ ਕੋਈ ਗੱਲ ਕਹਿ ਕੇ ਤਾਂ ਦੇਖੋ, ਉਹ ਉਹਨਾਂ ਦਾ ਹੋਮੈ, ਉਹਨਾਂ ਦੀ ਪੇਸ਼ੈਂਸ, ਉਹਨਾਂ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੁੰਦੀ, ਫੱਟ ਉਹਨਾਂ ਦੇ ਮੂੰਹ 'ਤੇ ਗਾਲ ਹੋਏਗੀ ਜੇ ਤੁਸੀਂ ਉਹਨਾਂ ਨੂੰ ਟੋਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਹੁੰਦੇ ਸੀ, ਭਾਈ ਸੁਥਰਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਹਿੰਦੇ ਆ ਕਿ ਪੈਦਾ ਹੋਣ ਸਮੇਂ ਹੀ ਉਹਨਾਂ ਦੇ ਦੰਦ ਸਨ ਜਾਂ ਕੀ ਸੀ, ਉਹਨਾਂ ਨੂੰ ਆਪਣੇ ਮਾਂ ਪਿਓ ਨੇ ਕਿਤੇ ਸੁੱਟ ਛੱਡਿਆ ਸੀ ਕਸ਼ਮੀਰ ਦੀ ਧਰਤੀ 'ਤੇ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਕਸ਼ਮੀਰ ਦੇ ਦੌਰੇ 'ਤੇ ਗਏ ਸੀ, ਬੱਚਾ ਰੋਣ ਦੀ ਆਵਾਜ਼ ਆਈ, ਉਹਨਾਂ ਨੇ ਸਿੱਖਾਂ ਨੂੰ ਕਿਹਾ ਭਾਈ ਦੇਖੋ ਝਾੜੀਆਂ 'ਚ ਕੀ ਆ। ਸਿੱਖਾਂ ਨੇ ਦੇਖਿਆ, ਇੱਕ ਬੱਚਾ ਸੀ, ਗੁਰੂ ਸਾਹਿਬ ਲੈ ਆਏ, ਉਹਨਾਂ ਨੂੰ ਕਿਹਾ ਬਈ ਉਹ ਚੁੱਕ ਕੇ ਲਿਆਓ। ਕਿਸੇ ਨੇ ਕਿਹਾ ਜੀ ਇਹ ਕੁਥੜਾ ਹੈ, ਭਾਵ ਉਹ ਲਿਬੜਿਆ ਹੋਇਆ, ਉਹਨਾਂ ਨੇ ਕਿਹਾ ਨਹੀਂ ਇਹ ਸੁਥਰਾ ਹੈ। ਉਸ ਦੀ ਸੰਭਾਲ ਕੀਤੀ, ਉਹਨੂੰ ਪਰਵਰਿਸ਼ ਕੀਤੀ। ਭਾਈ ਸੁਥਰਾ ਜੀ ਬਹੁਤ ਅੱਛੇ ਹਾਸਰਸ ਦੇ ਸ਼ਾਇਰ ਵੀ ਹੋਏ ਨੇ, ਕਵੀ ਹੋਏ ਨੇ, ਸਿੱਖ ਵਿਚਾਰਧਾਰਾ ਪੰਸਾ ਸਿੱਖ ਫੋਕਲੋਰ ਦੇ ਵਿੱਚ ਉਹਨਾਂ ਦੀਆਂ ਬਹੁਤ ਮਸ਼ਹੂਰ, ਜਿਸ ਤਰ੍ਹਾਂ ਕਹਿੰਦੇ ਨਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਉਹਨਾਂ ਦਾ ਹੀ ਹੈ। ਉਹਨਾਂ ਦੇ ਸਮੇਂ ਇੱਕ ਭਾਈ, ਇੱਕ ਸੱਜਣ ਬ੍ਰਾਹਮਣ ਉੱਥੇ ਆਇਆ ਬੈਠਾ ਸੀ, ਕਿਉਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਸੀ। ਇਹਨਾਂ ਨੇ ਉਹਨਾਂ ਨੂੰ ਨਾਂ ਪੁੱਛਿਆ। ਉਹ ਕਹਿੰਦਾ ਜੀ ਮੇਰਾ ਨਾਂ ਸੀਤਲ ਦਾਸ ਹੈ। ਭਾਈ ਸਾਹਿਬ ਵਾਰ ਵਾਰ ਪੁੱਛਣ ਲੱਗੇ, ਉਹ ਅੱਕ ਕੇ, ਭਾਈ ਸਾਹਿਬ ਨੇ ਉਹਨੂੰ ਛੇੜਿਆ, ਉਹ ਅੱਕ ਕੇ ਉਹਨਾਂ ਦੇ ਪਿੱਛੇ ਦੌੜਨ ਲੱਗਾ। ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਭਾਈ ਸੁਥਰਾ ਕੀ ਕੀਤਾ ਜੀ ਇਹਨੂੰ? ਉਹ ਕਹਿੰਦਾ ਜੀ, ਇਹ ਕਹਿੰਦਾ ਮੇਰਾ ਨਾਂ ਸੀਤਲ ਦਾਸ ਹੈ, ਮੈਂ ਦੇਖਣਾ ਚਾਹੁੰਦਾ ਸੀ ਇਹ ਕਿੰਨਾ ਕੁ ਸੀਤਲ ਹੈ, ਇਹ ਤਾਂ ਨਿਰੀ ਅੱਗ ਹੈ। ਪਾਓ ਗੁਰਸਿੱਖੀ ਜਿਹੜੀ ਆ ਉਹ ਸੀਤਲਤਾ, ਉਹ ਠਰੰਮਾ, ਉਹ ਪੇਸ਼ੈਂਸ, ਸਭ ਤੋਂ ਵੱਡਾ ਗੁਣ ਹੀ ਆ। ਸੱਤ ਸੰਤੋਖ ਦੂਜੇ ਨੰਬਰ 'ਤੇ ਆਉਂਦਾ ਹੈ, ਦਇਆ ਧਰਮ ਧੀਰਜ, ਇਹ ਗੁਣ ਨੇ। ਇਹ ਗੁਣ ਸਾਧ ਸੰਗਤ ਦੇ ਵਿੱਚੋਂ ਹੀ ਸਿੱਖੇ ਜਾਂਦੇ ਨੇ, ਪਰ ਅਸੀਂ ਬਹੁਤਾ ਕਰਕੇ, ਮੈਂ ਇਹ ਵੀ ਨਹੀਂ ਕਹਿੰਦਾ ਕਿ ਬਈ ਬਿਲਕੁਲ ਹੀ ਸਾਡਾ ਕੋਈ ਕਥਾਵਾਚਕ ਇਹ ਨਹੀਂ ਕਰਦਾ, ਪਰ ਬਹੁਤੇ ਕਰਕੇ ਸਾਡੇ ਜਿਹੜੇ ਪ੍ਰਚਾਰਕ ਨੇ ਅੱਜ ਕੱਲ੍ਹ, ਉਹ ਸਿਰਫ ਇੱਕੋ ਗੱਲ 'ਤੇ ਜ਼ੋਰ ਦਿੰਦੇ ਆ, ਕਿੱਥੇ ਵੀ ਜਾਓ ਜਿਸ ਨਾਮ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰਮਤਿ ਦੇ ਵਿੱਚ ਜ਼ਿਕਰ ਹੈ, ਉਹ ਨਾਮ ਸਰਵ ਵਿਆਪਕ ਹੈ, ਗਿਆਨ ਹੈ, ਗੁਰਗਿਆਨ ਪਦਾਰਥ ਨਾਮ ਹੈ, ਸਤਿਗੁਰ ਦੀਆ ਦੜਾਏ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਸਾਚੇ ਚਾਕਰ ਸਾਚੇ ਕਿਰੇ। ਗਿਆਨ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ, ਅਸੀਂ ਤਾਂ ਗਿਣਤੀਆਂ ਮਿਣਤੀਆਂ ਦੇ ਪਾਠ ਦੀ ਗੱਲ ਕਰ ਰਹੇ ਹਾਂ। ਕਿਸੇ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਰੋਜ਼ ਸਵੇਰੇ ਜਿੰਨਾ ਕੁ ਪਾਠ ਕਰ ਸਕਦੇ ਹਾਂ, ਭਾਵੇਂ ਇੱਕ ਪੌੜੀ ਹੋਵੇ, ਭਾਵੇਂ ਪੰਜ ਪੌੜੀਆਂ ਹੋਣ, ਭਾਈ ਪੰਜ ਬਾਣੀਆਂ ਹੋਣ, ਆਪਣੇ ਦਿਨ ਚਰਿਆ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਵਾਸਤੇ ਯਤਨ ਵੀ ਕਰਨਾ ਹੈ। ਨਹੀਂ, ਅਸੀਂ ਇਹ ਕਹਿੰਦੇ ਹਾਂ ਪੰਜ ਨਹੀਂ, ਸੁਖਮਣੀ ਸਾਹਿਬ ਦੇ ਹੀ ਪੰਜ ਪਾਠ ਰੋਜ਼ ਕਰੋ, ਪਰ ਕੋਈ ਇਹ ਨਹੀਂ ਕਹਿੰਦਾ ਕਿ ਸੁਖਮਣੀ ਸਾਹਿਬ ਦੀ ਪਹਿਲੀਆਂ ਪੰਜ, ਪਹਿਲੀ ਅਸ਼ਟਪਦੀ ਦੀਆਂ ਪਹਿਲੀਆਂ ਪੰਜ ਪੌੜੀਆਂ, ਪਹਿਲੀਆਂ ਦੋ ਅਸ਼ਟਪਦਿਆਂ ਦੇ ਵਿੱਚ, ਪਦਿਆਂ ਦੇ ਵਿੱਚ ਕੀ ਉਪਦੇਸ਼ ਹੈ, ਉਸਨੂੰ ਆਪਣੇ ਜੀਵਨ 'ਤੇ ਲਾਗੂ ਕਿਵੇਂ ਕਰਨਾ ਹੈ। ਸੁਖਮਣੀ ਸਾਹਿਬ ਦੇ ਵਿੱਚ ਸਾਧ ਦੀ ਵਿਆਖਿਆ ਵੀ ਹੋਈ ਹੈ, ਪੰਡਿਤ ਦੀ ਵਿਆਖਿਆ ਵੀ ਹੋਈ ਹੈ, ਵੈਸ਼ਨੂੰ ਦੀ ਵਿਆਖਿਆ ਵੀ ਹੋਈ ਹੈ। ਕੀ ਅਸੀਂ ਆਪਣੇ ਜੀਵਨ ਦੇ ਵਿੱਚ ਕਦੀ ਸਾਨੂੰ ਕੋਈ ਦੱਸਦਾ ਹੈ ਕਿ ਅਸੀਂ ਉਸ 'ਤੇ ਅਮਲ ਕਰੀਏ ਅਤੇ ਉਹੋ ਜਿਹੇ ਬਣੀਏ, ਉਹੋ ਜਿਹਾ ਰੋਲ ਮਾਡਲ ਬਣੀਏ, ਜਿਹੋ ਜਿਹਾ ਰੋਲ ਮਾਡਲ ਬਣਨ ਦੇ ਵਾਸਤੇ ਸਾਨੂੰ ਗੁਰਬਾਣੀ ਪ੍ਰੇਰਦੀ ਆ, ਜਿਹੋ ਜਿਹੇ ਕਿਰਦਾਰ ਦੀ ਵਕਾਲਤ ਕਰਦੀ ਆ ਗੁਰਬਾਣੀ, ਜਿਹੋ ਜਿਹਾ ਸੱਚ, ਜਿਹੋ ਜਿ ਅਸੀਂ ਤਾਂ ਸਾਡੀ ਪ੍ਰੇਅਰ ਕੀ ਆ ਗੁਰਬਾਣੀ ਦੇ ਵਿੱਚ ਤਾਂ ਇਹ ਗੱਲ ਆਉਂਦਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦਹੀਂ ਨਾਮ ਸੰਤੋਖੀ ਆ ਉਤਰੇ ਮਨ ਕਿ। ਸਾਨੂੰ ਕੋਈ ਦੱਸਦਾ? ਸਾਨੂੰ ਤਾਂ ਇਹੀ ਦੱਸਿਆ ਜਾਂਦਾ, ਬਚਪਨ ਤੋਂ ਦੱਸਿਆ ਜਾਂਦਾ, ਪਾਠ ਕਰੋਗੇ ਤੁਹਾਡੀਆਂ ਇਹ ਮੁਰਾਦਾਂ ਪੂਰੀਆਂ ਹੋਣਗੀਆਂ। ਕੋਈ ਇਹ ਨਹੀਂ ਦੱਸਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਕੋਲੋਂ ਸਿੱਖਿਆ ਲਓ ਕਿ ਜੇ ਮੁਰਾਦਾਂ ਨਹੀਂ ਮਿਲਦੀਆਂ ਤਾਂ ਸਬਰ ਕਰਕੇ ਉਸ ਦੇ ਵਿੱਚ ਸੰਤੁਸ਼ਟ ਹੋ ਕੇ, ਜਦੋਂ ਕਹਿੰਦੇ ਨਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਵਪਾਰਾ, ਪੂਰੀਆਂ ਦਾ ਮਤਲਬ ਉਹ ਇੱਛਾ ਰਹਿੰਦੀਆਂ ਹੀ ਨਹੀਂ, ਪਰ ਸਾਨੂੰ ਉਸ ਪਾਸੇ ਉਹ ਦੱਸਿਆ ਹੀ ਨਹੀਂ ਗਿਆ। ਸਾਨੂੰ ਇਹ ਦੱਸਿਆ ਇਹ ਮੰਗ, ਇਹ ਮੰਗ, ਇਹ ਮੰਗ, ਔਰ ਇਸ ਦੇ ਨਾਂ 'ਤੇ ਅੱਜ ਕੱਲ੍ਹ ਇਸ ਇਹਨਾਂ ਮੰਗਾਂ ਦੇ ਨਾਂ 'ਤੇ ਹੀ ਕੋਈ ਚੁਪਹਿਰੇ ਵੀ ਸ਼ੁਰੂ ਹੋ ਗਏ, ਦੁਪਹਿਰੇ ਵੀ ਸ਼ੁਰੂ ਹੋ ਗਏ, ਹੋਰ ਕਈ ਤਰ੍ਹਾਂ ਦੇ, ਯਾਨੀ ਕਿ ਜਿਹੜੇ, ਪਰ ਜਿਹੜਾ ਬਾਣੀ ਦਾ ਅਸਲ ਮਨੋਰਥ ਸੀ ਉਹ ਸਾਨੂੰ ਦੱਸਿਆ ਹੀ ਨਹੀਂ ਗਿਆ। ਹੋਰ ਫਿਰ ਹੁੰਦਾ ਕੀ ਆ ਕਿ ਗਿਆਨ ਨੇ ਸਾਨੂੰ ਜੀਵਨ ਮਾਰਗ ਵੀ ਦੇਣਾ ਸੀ, ਉਸ ਜੀਵਨ ਦੇ ਵਿੱਚ ਅਸੀਂ ਇਸੇ ਜੀਵਨ ਦੇ ਵਿੱਚ ਜੀਵਨ ਮੁਕਤ ਹੋਣਾ ਸੀ। ਜੀਵਨ ਮੁਕਤ ਗੁਰੂ ਦੇ ਕੋਲੋਂ ਅਸੀਂ ਉਹ ਗਿਆਨ ਪ੍ਰਾਪਤ ਕਰਕੇ ਜਦੋਂ ਗਿਆਨ ਹੋਏਗਾ ਹਰ ਮੁਸ਼ਕਲ ਦਾ ਹੱਲ ਜਿਹੜਾ ਹੈ ਉਸ ਗਿਆਨ ਨੇ ਸਾਨੂੰ ਦੇਣਾ ਜਿਹੜਾ ਗੁਰੂ ਨੇ ਸਾਨੂੰ ਯੁਕਤੀਆਂ ਦਿੱਤੀਆਂ ਹੋਈਆਂ ਨੇ ਪਰ ਸਾਨੂੰ ਕੋਈ ਇਹ ਨਹੀਂ ਸਿਖਾ ਰਿਹਾ ਸਿਰਫ ਸਾਨੂੰ ਇਹ ਸਿਖਾ ਰਿਹਾ ਕਿ ਅਸੀਂ ਗਰੋਸਰੀ ਲਿਸਟ ਲੈ ਕੇ ਗੁਰੂ ਦੇ ਅੱਗੇ ਜਦੋਂ ਅਰਦਾਸ ਕਰਨ ਜਾਂਦੇ ਹਾਂ ਸਿੱਖੀ ਦਾਨ ਨਹੀਂ ਮੰਗਦੇ ਭਰੋਸਾ ਦਾਨ ਨਹੀਂ ਮੰਗਦੇ ਅਸੀਂ ਹੋਰ ਪੂਰੀ ਲਿਸਟ ਲੈ ਕੇ ਮੈਨੂੰ ਇਹ ਮੇਰੀ ਇੱਛਾ ਪੂਰੀ ਕਰੋ ਇਹ ਮੇਰੀ ਪੁੱਛਾ ਇਹ ਕਰੋ ਇਹ ਕਰੋ ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਸਿੱਖੀ ਨੂੰ ਵੀ ਬਾਕੀ ਵਿਚਾਰਧਾਰਾਵਾਂ ਨਾਲ ਵਾਂਗ ਜਿਹੜੇ ਵੇਦ ਨੇ ਉਹ ਕੀ ਨੇ ਉਹ ਇਹਨਾਂ ਮੰਗਾਂ ਦੇ ਜੰਤਰ ਮੰਤਰ ਨੇ ਪਰ ਸਾਡੇ ਗੁਰੂ ਨੇ ਸਾਨੂੰ ਵਰਜਿਆ ਸੀ ਉਸ ਤੋਂ ਉਹਨੇ ਤਾਂ ਇਹੀ ਕਿ ਅਸੀਂ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਪਰ ਅਸੀਂ ਨਾਮ ਪਦਾਰਥ ਤਾਂ ਮੰਗਦੇ ਹੀ ਨਹੀਂ ਨਾ ਤੇਰਾ ਕੀਆ ਮਿੱਠਾ ਰੰਗ ਅਸੀਂ ਤਾਂ ਇਹ ਕਹਿੰਦੇ ਹਾਂ ਗੁਰੂ ਸਾਹਿਬ ਮੇਰੀ ਇਹ ਚੀਜ਼ ਪੂਰੀ ਨਹੀਂ ਹੋਈ ਇਹ ਮੇਰੀ ਪੂਰੀ ਕਰ ਦੇ ਅਤੇ ਫਿਰ ਨਾਲ ਸਾਡੀ ਇੱਕ ਲਿਸਟ ਹੁੰਦੀ ਆ ਫਿਰ ਮੈਂ ਇਹ ਕਰਾਂਗਾ ਜੇ ਪਾਠ ਵੀ ਕਰਨੇ ਹਾਂ ਤਾਂ ਗੁਰੂ ਨਾਲ ਸ਼ਰਤਾਂ ਲਾ ਕੇ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਬੱਚਿਆਂ ਦੇ ਨਾਲ ਕੀਤਾ ਜਾਂਦਾ ਭਾਈ ਤੁਸੀਂ ਉਹਨਾਂ ਦੇ ਨਾਲ ਡੀਲ ਕਰਦੇ ਹੋ ਅਸੀਂ ਵੀ ਡੀਲ ਕਰਦੇ ਹਾਂ ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ ਵੀਲ ਬੈਲੈਂਸ ਐਂਡ ਅਲਾਈਨਮੈਂਟਸ ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ ਬਿਲਡਿੰਗ ਨੰਬਰ 8616 44th Street ਸਾਊਥ ਈਸਟ ਕੈਲਗਰੀ
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

0: प्रथाए साखी महापुरुख बोल दे।
1: सच्चे पातशाह धन गुरु अमरदास साहिब जी, ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ 'ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ, ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ, ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ, ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ। ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਵੇ। ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ ਬਰਕਤ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ। ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਅਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ

0: ਗੁਰਮੁਖਾਂ ਦੇ ਨਾਲ ਮਿਲਾ, ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ, ਜਿਹੜੇ ਸਾਨੂੰ ਰੱਬ ਦੇ ਨਾਂ

0: सेवा करके ओदी रोज रोज मैं सेवा करा ते सुख पावा। जे असी समझना होवे ता असी इतिहास तो भगत साहिबाना दियां साखियां चो समझ सकते हैं कि किहो जिहा सुख मिलदा जदों असी रब दे नाल सच्चे दिलों जुड़दे हाँ, जदों असी गुरबाणी दे नाल गुरु दे नाल जुड़दे हाँ, जदों असी भगत सैन जी दी जिहड़ी साखी आ उह पढ़दे हाँ। सुन प्रताप कबीर दा दूजा सिख होया सैन नाई, प्रेम भगत राती करे भलकै राज द्वारे जाई, आए संत प्रौणे कीर्तन होया रहण सवाई, छड ना सकै संत जन राज द्वार ना सेव कमाई। जदों भगत सैन जी कबीर जी दे सिख बने तां उन्हां दे घर जदों मित्र प्यारे रब दे प्यारे रब दा नां लैण वास्ते आए, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ, ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ, ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਉਤਪਦ ਪਰਲੋ ਆਪ ਨਿਰਾਲਾ,
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨਾਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ, ਅਤੇ ਉਹਨੇ ਆਪਣੇ ਹੁਕਮ ਦੇ ਵਿੱਚ

0: ਪਵਣ ਹੈ ਖੇਲ, ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ। ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ ਸੂਝਵਾਨ ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ, ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਅਤੇ ਹੈਰਾਨੀਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
1: ਪਾਰ ਅਠਾਰ ਹੈ ਮਾਲਣ ਤੇਰੀ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆਂ ਦੀ ਖਲਕਤ ਆ, ਬਨਸਪਤੀ ਆ, ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
1: ਚੋਰ ਢੁਲੈ ਪਵਣ ਲੈ ਫੇਰੀ।
0: ਜਿਹੜੀ ਹਵਾ ਵਾ ਉਹ ਮਨੋ ਰੱਬ ਦੇ ਉੱਤੇ ਚੌਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford.

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।

ਚੁਗਲੀ ਜਿਕ ਪਾਈ ਵਿੱਚ ਰੋਵੇ, ਉੱਥੇ ਰੋ ਰੋ ਕਮਲੀ ਹੋਈ, ਉਹਦੀ ਵਾਸ ਨੀ ਲੈਂਦਾ ਕੋਈ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗ੍ਰਾਮਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-8295000 ਜਾਂ ਫਿਰ 4037014947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ www

ਦਾਸਾ ਮਹੱਲਾ ਚੌਥਾ ਸੰਤ ਘਰ ਚੌਥਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

0: ਚਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਲਵਾੜ ਜਿਉ ਸੁਣੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਏ ਫੁਲੀਏ ਬੱਪੜੇ ਪੀਤਾ।

ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹਾ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ।

0: ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨਿਹਤਲ ਥਾਉਂ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੇ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾ

ਹੋਈ ਨਾਨਕ ਜੀ ਉਪਾਇ ਕੈ ਲਿਖਣਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਜੁਣ ਵਖ ਘੱਡੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੌਕਾ ਲੈ ਦੁਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ।

ਸਮਾਦ ਰੂਪ ਸਮਾਦ ਰੰਗ ਸਮਾਦ ਨਾ ਗਏ ਫਿਰੇ ਜੰਤ ਸਮਾਦ ਪੌਣ ਸਮਾਦ ਪਾਣੀ ਸਮਾਦ ਅਗਨੀ ਖੇਡੈ ਵਿਡਾਣੀ ਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਸਮਾਦ ਉਜੜ ਸਮਾਦ ਰਾਹਾ ਵਿਸਮਾਦ ਨੇੜੈ ਵਿਸਮਾਦ ਦੂਰ ਸਮਾਦ ਦੇਖੈ ਆਜ ਰਾਗਜੂ।

ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਓ ਸੁਖਸਾਰ ਕੁਦਰਤ ਪਾਤਾਲੀਆਂ ਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਮਦੀਆਂ ਕੁਦਰਤ ਮਾਨ ਬੇਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਹੀਂ ਪਾਪ ਨਾਨਕ ਹੁਕਮ ਅੰਦਰ ਵੇਖੇ ਵਰਤੈ ਤਾਕੂ ਤਾਕ ਪੌੜੀ ਆਪਣੇ ਹੋਵੇ ਓਏ ਭਸਮਣ ਭਾਉਰ ਸਿਧਾਇਆ ਵੱਡਾ ਹੋਆ ਦੁਨੀਦਾਰ ਨਾਲ ਸੰਗਲ ਕੱਚ ਲਾਇਆ ਅੱਗੇ ਕਰਨੀ

ਖਾਧਿਆ ਪੀਣਾ ਭੋਗ ਭੋਗ ਤੈ ਹੋਏ ਪਸਮੜ ਬਹੁਤ ਸਦਾਇਆ। ਵੱਡਾ ਹੋਆ ਦੁਨੀਦਾਰ ਗੜ ਸੰਗਲ ਕਥ ਚਲਾਇਆ, ਅੱਗੇ ਕਰਨੀ ਕੀਰਤ ਵਾਚੀਆ ਬਹਿ ਲੇਖਾ ਕਰ ਸਮਝਾਇਆ।

ਅਗਲਿਆ ਪਾਉ ਲਿਖਿਆ ਸਿਰਲੇਖ, ਅਗਲਿਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ। ਨਾਨਕ

ਤੁਹਾਡੀ ਨਦਰ ਕਰੇ ਜੇ ਆਪਣੀ ਧਨ ਅਦਰੀ ਸਤਿਗੁਰ ਪਾਇਆ ਇਹੋ ਜਿਹੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

जय सोजन मुक्त सदा होए। सोजन मुक्त सदा होए। सोजन मुक्त सदा।

ਸਗਲੀ ਧਰਤੀ ਮਾਲ ਤਨ ਵਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੋਰ ਪੈਰ ਹਲਾਇਨ ਫੇਰ ਨ ਸਿਰ ਉੱਡ ਉਡਰਾਵਾ ਝਾਟੈ ਪਾਏ ਵੇਖੈ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਾਉ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦਿਆਂ ਲੈ ਨਸਾ ਸੂਏ ਚਾੜ ਪੁਆਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਪੁਆਏ ਸੋਏ ਪੈਕ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡਣਾ ਜਾਹੀ ਸਿੱਧ ਨਾ ਹੋਏ ਨੱਚਣਾ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ ਨਾਓ।

ਭਰੀਏ ਪਾਈਏ।

ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ ਝੜ ਝੜ ਪਵੇਂਗਿਆ।

ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਹੈ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਹਉਮੈ ਹਾਂ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ। ਹਉਮੈ ਕਿਥੋਂ ਪਜੇ ਕਿਤ ਸੰਜਮਹਿ ਜਾਏ, ਹਉਮੈ ਇਹੋ ਹੁਕਮ ਹੈ ਪੈ ਕਰਤ ਫਿਰਾਹੇ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁਖ ਜਾਏ, ਪੌੜੀ ਸੇਵ ਕੀਤੀ ਸੰਤੋ ਕਈ, ਜਿਨੀ ਸੱਚੋ ਸੱਚ ਤੇ ਆਇਆ ਓਨੀ ਮੰਦੇ ਪੈਰ ਨ ਰੱਖੇ, ਪਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ ਉਹ ਬਖਸੀ ਸੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ। ਗੁਰ ਅੰਮ੍ਰਿਤ ਭਿੰਨ

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ

ਤੀਤਾ ਕੜਿਆ, ਬਹੁ ਤੀਰਥ ਭਵਿਆ ਤੀਤੋ ਲਵਿਆ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹਵੇ ਜੀਆ ਆਪਣਾ ਕੀਆ। ਅੰਨ ਨਾ ਖਵਾਇਆ ਸਾਧ ਗੁਆਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰਿਆ ਨਿਸ ਕਹਿ ਰਹਿ, ਮੋਨ ਮਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਪੱਗ ਪੇ ਤਾਰਨਾ ਆਪਣਾ ਕੀਆ, ਕਮਾਣਾ ਅਲਮਲ ਖਾਈ। ਸਿਰਸ਼ਾਈ ਪਾਈ ਮੂਰਖੰਦੈ ਪਤ ਗਵਾਈ, ਵਿਣ ਨਾਮ ਕਿਸਾਏ ਨਾ ਪਾਈ। ਰਹੇ ਬੇਬਾਣੀ ਮੜੀ ਮਸਾਣੀ, ਆਂਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਨਾਨਕ ਨਦਰ ਕਰੇ ਸੋ ਪਾਏ। ਆਸਨ ਦੇਸੇ ਤੇ ਨਹਿ ਕੇਵਲ ਹੋ।

0: ਪੌੜੀ ਭਗਤ ਤੇਰੇ ਮਨ ਭਾਵ ਦੇ, ਦਰ ਸੋਹਨ ਕੀਰਤ ਗਾਮ ਦੇ, ਨਾਨਕ ਕਰਮਾਂ ਬਾਹਰੇ ਦਰ ਢੋਣ ਲੈਣੀ ਧਾਮ ਦੇ, ਇੱਕ ਮੂਲ ਦਾ ਪੂਜਣ ਆਪਣਾ ਗਿਣਾਇਂਦੇ, ਹਾਂ ਤੁਹਾਡੀ ਕਾਨੀ ਚ ਜਾਤ ਹੋਰ ਉੱਤਮ ਜਾਤ ਸਦਾਇਂਦੇ, ਤਿੰਨ ਮੰਗਾ ਜੇ ਤੂੰ ਜੈ ਧਿਆਇਂਦੇ, ਤਿੰਨ ਮੰਗਾ ਜੇ ਤੂੰ ਜੈ ਧਿਆਇਂਦੇ,
1: ਸੱਚ ਸ਼ਾਹ ਮਾਰਾ ਤੂੰ ਤਣੀ

ਉਦਵ ਰਾਜਾ ਮਹਿਤਾ ਕੂੜ ਹੁਆ ਸਿਕਦਾਰ ਕਾਮ ਨੇ ਵਿਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀ ਗਿਆਨ ਮਹੋਣੀ ਭਾਹੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵੈਵੈ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੈ ਜੋਦਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਧੀ ਸਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨਕੀ ਲਿਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾ ਕੁਤੁਬ।

0: ਆਇਆ ਜਿੱਥੇ ਤੇ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ
1: ਕਿਛ ਨਹੀਂ ਤੁਰ ਵੇਖੀ ਜਗ ਤੂੰ ਪਾਇਆ ਇੱਕ ਨਾ ਨੂੰ ਤੂੰ ਮਿਲ ਲਹੇਗਾ ਪੁੱਤ ਖੁਆ।

ਵਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋ

ਕਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਪਚਾਰੀਐ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਵੇ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ।

ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵਿ ਕਲ ਠਕੁਰ ਹਰ ਦਾਸ ਤਨੇ ਗੁਣ ਰਾਮਦਾਸ ਹਰ ਅਪਰ ਭਰੇ ਛੁਟਤ ਪਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ।

ਤਿੰਨ ਪਉ ਨਿਵਾਰ ਅਨ ਪੈ ਪਰ ਦੀਨਾ। ਸ਼ਬਦ ਮਾਤਰ ਤੇ ਉਤਾਰ ਧਰੇ, ਕਵਿ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਹਰ ਅਭਰ ਭਰੇ।

0: ਸਤਿਗੁਰ ਖੇਮਾ ਤਾਨਿਆ ਜੁਗ ਜੂਤ ਸਮਾਨੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਤਿਆਗਾਨੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਇਹੋ ਰਾਜ ਜੋ ਗੁਰ ਰਾਮਦਾਸ ਤੁਮਹੁ ਰਸ ਜਾਣੈ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤਿ ਸੰਤੋਖ ਸਮਾਚਾਰ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਬਣਿਆਵੈ।
1: ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ ਤਾਰਨ ਤਰਨ ਖੇਣਾ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅ ਨ ਸਬੰਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸਤਿਆਨ ਧਾਵੇ ਪਲਕ ਨ ਸੋਵੈ ਜੀਉ ਜਾ ਕੋ ਦੇਖ ਤਦਰਿੱਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ।
2: ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣੈ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਝੈ ਬੁਝਾਈ ਹੈ ਭ੍ਰਮ ਭੁੱਲੇ ਸੰਸਾਰ ਛੁਟੋ ਜੁਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧਿਆਈ ਹੈ।

ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਬੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾ

रहा

0: ਕਲਯੁਗ ਰਥ ਅਗਨਕਾਰ, ਊਟ ਅੱਗੇ ਰਥਵਾਹੋ ਮਹੱਲਾ ਪਹਿਲਾ।
1: ਸ਼ਾਮ ਕਹਿ ਸਤੰਬਰ ਸਵਾਮੀ, ਸੱਚ ਮੱਚ ਸਾਚ ਰਹੇ, ਸਭ ਕੋ ਸਚ ਸਮਾਵੈ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮਸੂਰ। ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮਸੂਰ, ਨਾਏ ਲੈ ਪ੍ਰਾਸ਼ਤ ਜਾਹੇ ਨਾਨਕ ਤੋਂ ਮੁਖੰਤ੍ਰ ਪਾਹੇ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ।

ਵੇਦ ਹੋਇ ਸਚਾਰ, ਪੜੇ ਗੁਣ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾ। ਤੋ ਨਾਨਕ ਮੁਖ ਅੰਤਰ ਪਾਈ।

ਪ੍ਰਾਤ ਮੀਤ ਉਰਜ ਪਰਿਓ ਬ੍ਰਹਮ ਮੋਇਓ ਇਹ ਬਿਰਖ ਸ਼ਾਮਨੀ ਸੁਤ ਕਲਤਰ ਪ੍ਰਾਤ ਮੀਤ ਉਰਜ ਪਰਿਓ ਬ੍ਰਹਮ

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾ। ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰੱਛਿਆ ਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ

ਧੰਨਾ ਧੰਨਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ

0: ਜਨ ਨਾਮ ਸਤਿਗੁਰ ਭੇਟਿਆ ਹਰ ਨਾਮ ਤਰਾਏ ਨਾਮ ਤਰਾਏ
1: ਸਲੋਕ ਮਹਲਾ ਪਹਿਲਾ ਦਇਆ ਕਪਾਲ ਸੰਤੋਖ।

ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾ ਮੀਆਂ, ਰਾਤ ਦਿਨ ਸਜੀ ਨਾਲ ਤਗ ਕਪਾਹੋ ਕਤੀਏ, ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿੰਨ ਖਾਇਆ, ਸਭ ਕੁ ਅੱਖ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਈਏ ਹੋਰ, ਨਾਨਕ ਤਗਨ ਟੁੱਟਈ ਜੇ ਤਗ ਹੋਵੇ ਜੂਰ, ਮਹੱਲਾ ਪਹਿਲਾ ਨਾਏ ਮੰਨੇ ਪਤ ਉਪਜੈ, ਸਾਲਾ ਹੀ ਸੱਚ ਸੂਤ ਦਰਗੈ ਅੰਦਰ ਪਈਏ ਤਗ ਨਾ।

0: ਪਾਈ ਅੰਤਰ ਪੂਜਾ ਆਪਣੇ ਕਿਤੇ ਬਸ ਸੰਜਮ ਤੁਰਕਾ ਪਾਈ ਛੋਟੇ ਪਖੰਡਾ ਨਾਮ ਲਿਆ ਜੈ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਗਾਇਨ ਤਿੰਨ ਗਲਤਾ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆਵੇ ਹੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਪੂਰ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰੋ ਪ੍ਰਵਾਨ ਮਲੇਸ਼ ਤਾਂ ਲੇ ਪੂਜੇ ਪ੍ਰਾਣ ਪਾਖਿਆ ਕਾ ਕੁੱਠਾ ਬੱਕਰਾ ਖਣ ਚੌਂਕੇ ਉੱਪਰ ਕਿਸੇ ਨਾ ਜਾਣ ਦੇ ਕੇ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟਾਏ ਵੇ ਮਤ

ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ। ਨਗਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਦਰ ਮੰਗਣ ਪਿੱਖ ਨਾ ਪਾਏਂਦਾ, ਦਰ ਮੰਗਣ ਪਿੱਖ

जिन अंतर हर हर प्रीत है ते जन सुगण सियाने राम।

0: ਨਾਨਕ ਅੱਗੇ ਸੋ ਮਿਲੈ ਜੇ ਖਟੈ ਕਾਨੇ ਦੇ ਮਹੱਲਾ ਪੈਦਾ।
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋਂ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੂਚੇ ਨਾ ਕੀਏ ਬਹਿੰਜ ਪਿੰਡਾਂ ਧੋਏ, ਸੂਚੇ ਸੀ ਨਾਨਕ ਜਿਨ ਮਨ ਵਸਿਆ। ਸੂਈ ਪੌੜੀ ਤੁਰੇ ਪਲਾਣੇ, ਪੌਣ ਵੀ ਘਰ ਰੰਗੀ ਹਰਮ ਸਵਾਰਿਆ।
0: ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਾਸਾਰਿਆ, ਚੀਜ਼ ਕਰਨ ਮਨ ਭਾਵਦੇ ਹਰ ਗੂਜਰ ਨਾਹੀ।

0: ਵਿੱਚ ਮਾਰ ਕੱਟੀਆਂ ਬੁਰਿਆਈਆਂ ਸ਼ਹਿਦ ਕੱਠੇ ਨੌ ਨਿਦ ਪਾਈਆਂ ਨੌ ਨਿਦ ਪਾਈਆਂ ਨੌ ਨਿਦ ਪਾਈਆਂ
1: ਪੌੜੀ ਸਤਿਗੁਰ ਵੱਡਾ ਘਰ ਸਾਲ ਆਹੀ ਹੈ ਜਿਸ ਵਿੱਚ ਬਣੀਆਂ ਬਣਾਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਥੇ ਨੌ ਨਿਦ ਪਾਈਆਂ ਸਹਿ ਤੁਥੇ ਨੌ

ਪੰਡ ਜੰਮੀਐ ਪੰਡ ਨੰਮੀਐ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਭਾਲੀਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਕੀਐ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਦ ਨਾ ਕੋਈ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਈ ਜਿਤ ਮੁਕਸ ਦਾ ਸਲਾਹੀ ਹੈ।

ਥੋੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਜੁਲ ਕੱਢੀ ਹੈ। ਕੀਤਾ ਪੋ ਆਪਣਾ ਪਹਿ ਲੇਖਾ ਸੰਡੀਏ ਜਾ ਰਹਿਣਾ ਨਹੀਂ ਹੈ ਤੇ ਜਗ ਤੱਕ ਇਤਗਾਰ ਬਹੰਡੀ ਹੈ। ਮੰਦਾ ਕਿਸੇ ਨਾ ਆਖੀਏ ਪੜਾ ਖਿਰ ਹੁਜੀਏ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰ ਜੇ ਨਹਾਵੇ ਉਤਰੇ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ, ਪਰਵਾਹ ਨਹੀਂ ਕਿਸੇ ਗਿਰੀ ਬਾਹ ਸੱਚੇ ਨਾ, ਦਰ ਵਾਟ ਉੱਪਰ ਖਰਚ ਮੰਗਾਂ।

ਦੇਖੇ ਕੀਤਾ ਆਪਣਾ ਸਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋਈ ਸਾਹਿਬ ਮਨੋ ਵਿਸਾਰੀ ਹੈ।

0: ਕਾਲੀਏ ਉੱਪਰ ਕਾਲੀਏ ਉੱਪਰ ਕਾਲੀਏ
1: ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਜੀਤਾ ਪਾਈਏ ਆਪਣਾ ਸਾਹਾਲ ਬੁਰੀ ਕਿਉਂ ਕਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨੇ ਹਾਲੀਏ ਜੇ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀਏ
0: ਜਿੰਨੀ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬੇਗਨ

ਵੇਖ ਮੰਗੇ ਅੰਮ੍ਰਿਤ ਵੇਖੋ ਇਹਨੇ ਆਉ ਮਹਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਵਿਰਾਸ ਜੇ ਹਾਂ ਜਾਣੇ ਤੇ ਉਹ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵੱਡਾ ਰੁਸਿਓ ਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ।

ਮਨ ਕੂੜ ਹੋਵੇ, ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਆਣੇ, ਦੋਸਤੀ ਵਡਾਰੂ ਸਿਉਨੇ ਹੋ, ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਥਿਉ, ਮਹੱਲਾ ਦੂਜਾ ਹੋਏ ਆਣਾ ਕਰੇ ਕੰਮ, ਮਾਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚੱਕਰ ਲੱਗੇ।

0: ਏਕ ਨਹੀਂ ਚਾਕਰੀ ਜਿਤ ਔ ਖਸਮ ਨਾ ਜਾਏ, ਨਾਨਕ ਸੇਵ ਕਾਂਢੀ ਐ ਜੇ ਸੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾ ਵਾਰ।
1: ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇਕ ਨਾ ਗਲੀ।

ਆਪੇ ਸਜ ਕਰੀ ਆਪ ਜਾਈ ਫਿਰ ਖਿਆਪ ਤੇ ਸੁਜ ਜੰਤੂ ਪਾਏ ਕੇ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਹੀਏ ਨਾ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇਹ ਜੀਆਂ ਜੀ ਸੰਭਾਏ, ਸਾਈ ਕਰ ਕਮਾਵਣੀ ਤੁਰ ਛੋਡੀ।

0: ਤਖਤ ਕ੍ਰਿਸ਼ਨਾ ਪਾਤਸ਼ਾਹ ਨਹਿ ਚਲ ਚੋਰ ਸ਼ਬਦ
1: ਪੌੜੀ ਵੱਡੀ ਹੂੰ ਵੱਡਾ ਪਾਰ।

0: ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ ਚੰਗੀਆਂ ਬੁਰੀਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ

ਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾਂ ਰੱਛਿਆ ਰਿਹਾ, ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾ ਮਾਤੀ ਉੱਚੀ ਮੱਤ ਪੱਤ ਦਾ ਰੱਖਾਪ ਵਾਹਿਗੁਰੂ ਹੇ।

ਤਾਂ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ।

0: ചെയ്ത് പാവൻ പവിത്രയാ സുധാന സച്ച് ഖണ്ഡ് ശ്രീ ഹർമന്ദർ സാഹിബ് ജീ വിഖേ തന്നെ തന്നെ സത്ഗുരു ശ്രീ ഗുരു ഗ്രന്ഥ സാഹിബ് ജിയോ മഹാരാജ് ആപ് ജി ദേ ഹജൂരേ ശബ്ദ ചൗക്കീ ആസാ ദിവാര ദേ ഭോഗ ജീ കീ അർദാസ് ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦੋ ਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜੁਕ ਹਿਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣਿਜੈ ਤ੍ਰਿਭਵਨ ਮਹੀ

ਇਹ ਪਦਤ ਤੇ ਮਤ ਚੁਕਹਿ ਰੇ ਮਨ ਭੇਦ ਵਿਭੇਦ ਨਾ ਜਾਣ ਬੀਆ ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਆ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਕਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸ੍ਰੀ ਰਾਮ ਦੇਖਿਆ ਇੱਕ ਵਸਤ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੈ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੈ ਸ਼ਾਹ ਜਿਸ

tuhi mahalla panjwa gur kar

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਦੋ ਸੋਨੇ ਦੇ ਪੈਸੇ ਦਿੱਤੇ। ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ

ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਛਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ। ਅੰਧੇ ਜੀਵਣਾ ਵਿਚਾਰ ਐ ਅੰਧੇ ਅਗਿਆਨੀ ਮਨੁੱਖ, ਆਪਣਾ ਜੀਵਨ ਵਿਚਾਰ ਤਾਂ ਸਹੀ, ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭੱਜਿਆ ਫਿਰਦਾ ਹੈ, ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ, ਕੋਈ ਚਾਰ ਕੌਡੀਆਂ, ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਂਗਾ। ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਬਾਈ ਉਹਨਾਂ

ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ

ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ। ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ

अनखवा सर्व कला समरथ डोलन ते राखो हो प्रभु नानक दे कर हथ।

0: बल छुटक्यो बंधन परे, कछु ना होत उपाय। कहो नानक अब ओट हार, गजजू हो सहाय। बल छुटक्यो बंधन परे, कछु ना हो तो उपाय। कहो नानक अब ओट हार, गजजू हो सहाय। बल हुआ बंधन छूटे, सब किच हो तो उपाय। नानक सब किच तुमरे हाथ में, तुम ही होत सहाय। बल हुआ बंधन छूटे, सब किच हो तो उपाय। नानक सब किच तुमरे हाथ में, तुम ही होत सहाय। वाहे गुरु जी का खालसा, वाहे गुरु जी की फतेह। परम सम्मान योग चवर शतर तख्त दे मालिक, जुगो जुग अटल सतगुरु साहिब। श्री गुरु ग्रंथ साहिब सचे पातशाह महाराज जी दी पावन पवित्र हाजूरी अंदर, सतगुरु गुरु तेग बहादुर महाराज जी दे चल रहे अमृत श्लोकां दी लड़ी अधीन, अज सतगुरां दी बख्श सदका आप जी ने 53 और 54 जो दोहरा रूप विच हजूर ने उच्चारण कीते ने, इन्हां अमृत बचनां दा पाठ श्रवण कीता। आओ सतगुरु गुरु तेग बहादुर महाराज आप अपनी रहमत बख्शीश दी दात देवो, तोर अंतर आत्मे भावना श्रद्धा अकीदत नाल आप जी दे इन्हां अमृत बचना दी विचार गुरु बख्शिश नाल सतगुरु आप दी असीस नाल कर सकिए। साध संगत आप बख्शु आशीष, कोई रसना विरवी वांझी ना रहे। प्यार अदब सहित उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी। सतगुरु गुरु तेग बहादुर महाराज जी दे 57 श्लोकां दी जो गिनती है, उस अनुसार ये दो श्लोक 53 और 54 नंबर ने। इस दे आरंभ विच निम्रता सहित कोई दावा कोई विद्वता, निम्रता सहित बेनती है। इस दोहरे दे संबंध विच कई विचार आपां नूं पढ़न और सुनन मिलदे, पर शब्द फिर सुनियो दावा नहीं करांगा अर्थ च। जिवें कवि संतोख सिंह गुरप्रताप सूरज, तवारी गुरु खालसा ज्ञानी ज्ञान सिंह होनी, मैकालिफ और कुछ विद्वान इस संबंधी एक मत नहीं हैं। उन्हां अनुसार के ए दिल्ली तो पत्रका हजूर दी आनंदपुर साहिब ली जांदी है। जिवें असी पिछले श्लोक पढ़े, राम गयो रावण गयो जाको बहु परवार, जो उपजो सु बिनस गए चिंता ता की कीजिए। के ए मातावां नूं धीरज देने वास्ते माता नानकी जी और माता गुजरी जी अपने माता जी और अपनी पत्नी गुरु तेग बहादुर से। दूसरा एक बचन गुरु गोबिंद सिंह महाराज जी ने, फिर उस दे उत्तर विच पत्रका हजूर गुरु गोबिंद सिंह जी ने भेजी। एक मत एक है, दूसरा मत एक होर है। वो इस शब्द कहिंदे ने ਕਿ ਜਦੋਂ ਕਸ਼ਮੀਰੀ ਪੰਡਿਤ ਆਏ ਨੇ, ਮਾਨੋ ਉਹਨਾਂ ਦੇ ਅੰਦਰ ਦੀ ਵੇਦਨਾ ਹੈ ਕਿ ਬਲ ਛਿਟਕਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਏ, ਉਹਨਾਂ ਦੀ ਵੇਦਨਾ। ਤੀਸਰਾ ਮਤ ਕਿ ਇਹ ਪ੍ਰਸ਼ਨੋਤਰੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਸੀਂ ਪੜ੍ਹਨੇ। ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਇਹ ਗੱਲ ਕਰ ਚੁੱਕੇ ਨੇ ਕਿ ਇਹਨਾਂ ਦੇ ਧਰਮ ਨੇ, ਇਹਨਾਂ ਦੀ ਧਰਮ ਦੀ ਆਜ਼ਾਦੀ ਨੇ, ਇਹ ਤਾਂ ਹੀ ਬਚ ਸਕਦੇ ਨੇ ਕੋਈ ਮਹਾਂਪੁਰਖ ਆਪਣਾ ਆਪਾ ਕੁਰਬਾਨ ਕਰੇ। ਤੇ ਗੁਰੂ ਗੋਬਿੰਦ ਰਾਏ ਜੀ ਸ਼ਬਦ ਕਹਿ ਚੁੱਕੇ ਹੈ ਕਿ ਪਿਤਾ ਜੀ, ਇਸ ਕਲ ਅੰਦਰ ਆਪ ਜੀ ਤੋਂ ਸਮਰੱਥ ਹੋਰ ਵੱਡਾ ਮਹਾਂਪੁਰਖ ਕਿਹੜਾ ਹੋ ਸਕਦਾ ਹੈ। ਇਹ ਪੁੱਤਰ ਦੇ ਅੰਦਰ ਦੀ ਦਲੇਰੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂਦੇ, ਹਜ਼ੂਰ ਸੱਚੇ ਪਾਤਸ਼ਾਹ ਨਿਰਭੈ ਨੇ, ਉਹ ਨਿਰਵੈਰ ਨੇ, ਉਹ ਅਚਲ ਨੇ, ਉਹ ਅਡੋਲ ਨੇ, ਉਹ ਅੰਦਰੋਂ ਸਮਤੋਲ ਨੇ, ਉਹਨਾਂ ਦਾ ਉਲਾਰੂ ਪੱਖ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਆਪ ਖੁਦ ਕਹਿ ਰਹੇ ਨੇ ਬਾਣੀ ਚ ਕਿ ਚਿੰਤਾ ਤਾਂ ਕੀ ਕੀਜੀਏ ਜੂ ਅਨਹੋਨੀ ਹੋਏ, ਉਹਨਾਂ ਅੰਦਰ ਕੋਈ ਭੈ ਨਹੀਂ। ਅਸੀਂ ਪਿੱਛੇ ਪੜ੍ਹ ਕੇ ਆਏ ਸਾਂ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਥਾਨ, ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹ ਬਖਾਨ। ਅਸੀਂ ਹਜ਼ੂਰ ਬਾਰੇ ਇਹ ਤਿੰਨ ਸ਼ਲੋਕ ਇਕੱਠੇ ਕਥਾ ਕਰ ਚੁੱਕੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਹ ਮੋਹ ਅਭਿਮਾਨ, ਕਹੁ ਨਾਨਕ ਸੁਨ ਰੇ ਮਨਾ। ਮਹਾਰਾਜ ਕਹਿੰਦੇ ਨੇ ਉਸ ਨੂੰ ਭਗਵਾਨ ਕਾ ਰੂਪ ਸਮਝ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮੈਂ ਅਰਜ ਕੀਤੀ ਅਡੋਲ ਨੇ, ਪਰ ਇਹ ਜਿਹੜੇ ਅੰਮ੍ਰਿਤ ਬਚਨ ਨੇ, ਜਿੰਨੀ ਕੁ ਸੂਝੀ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਬਹੁਤ ਸਾਰੇ ਬਚਨ ਜਿਹੜੇ ਨੇ ਜਦੋਂ ਅਸੀਂ ਪਾਠ ਕਰਨੇ ਆ, ਕਿਤੇ ਬੇਨਤੀ ਰੂਪ ਨੇ, ਕਿਤੇ ਉਪਦੇਸ਼ ਰੂਪ ਨੇ, ਕਿਤੇ ਅਰਦਾਸ ਰੂਪ ਨੇ, ਕਿਤੇ ਸਤਿਗੁਰੂ ਜੀ ਪ੍ਰਸ਼ਨ ਆਪ ਪੈਦਾ ਕਰਕੇ ਆਪ ਹੀ ਉਹਦਾ ਉੱਤਰ ਦਿੰਦੇ। ਜਦੋਂ ਇਸ ਅੰਮ੍ਰਿਤ ਬਚਨ ਨੂੰ ਅਸੀਂ ਪੜ੍ਹਦੇ ਹਾਂ ਤੇ ਇਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਰੀਆਂ ਬੈਰਾਗ ਦੀਆਂ, ਤਿਆਗ ਦੀਆਂ ਸਾਰੀਆਂ ਬਖਸ਼ ਕਰਦੇ ਹੋਏ ਅਖੀਰ ਤੇ ਜਗਿਆਸੂ ਨੂੰ ਇਹ ਅੰਤਰ ਆਤਮੇ ਤੋਂ ਦ੍ਰਿੜ ਉਪਦੇਸ਼ ਇਹ ਕਰਾਉਂਦੇ ਪਏ ਆ ਕਿ ਜਦੋਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਪੱਖ ਤੋਂ ਬੰਦੇ ਕੋਲ ਸ਼ਕਤੀ ਬਲ ਤਾਕਤ ਨਾ ਰਹੇ ਤੇ ਉਦੋਂ ਫਿਰ ਕੀ ਕਰੇ। ਤੇ ਫਿਰ ਉਸੇ ਪ੍ਰਸ਼ਨ ਦਾ, ਉਸੇ ਸਵਾਲ ਦਾ ਉੱਤਰ ਗੁਰੂ ਤੇਗ ਬਹਾਦਰ ਦੇ ਰਹੇ ਆ, ਕਿਉਂਕਿ ਗੁਰਬਾਣੀ ਦੀ ਲਿਖਤ ਅਨੁਸਾਰ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਮੇਰੇ ਕੋਲ ਸਤਿਗੁਰੂ ਦਾ ਸਰੂਪ ਪ੍ਰਕਾਸ਼ਮਾਨ ਕਹੇ, ਇੱਥੇ 53 ਔਰ 54 ਉਹ ਹੀ ਲੜੀ ਚੱਲਦੀ ਆ ਰਹੀ ਜੋ ਪਿੱਛੇ, ਉਸ ਵਿੱਚ ਸਤਿਗੁਰੂ ਆਪ ਪ੍ਰਸ਼ਨ ਕਰ ਰਹੇ, ਫਿਰ ਆਪ ਹੀ ਉੱਤਰ ਦਿੰਦੇ। ਅਸੀਂ ਦੀ ਵਿਚਾਰ ਵੱਲ ਆਉਣਾ, ਜਿਵੇਂ ਮੈਂ ਜ਼ਿਆਦਾ ਪ੍ਰਮਾਣ ਨਹੀਂ, ਬਾਬਾ ਫਰੀਦ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਉਸ ਵਿੱਚ ਹਜ਼ੂਰ ਨੇ, ਦੇਖੋ ਆਪ ਪੜ੍ਹੋਗੇ ਉਹ ਪ੍ਰਸ਼ਨ ਉੱਤਰੀ ਹੈ, ਉਹਨਾਂ ਦਾ ਅੰਮ੍ਰਿਤ ਬਚਨ, ਗਲੀਏ ਚਿੱਕੜ ਦੂਰ ਘਰ। ਪਹਿਲਾਂ ਇਹ ਇੱਕ ਸਮੱਸਿਆ ਕਹੀ, ਇਹ ਰਸਤੇ ਵਿੱਚ ਰੁਕਾਵਟ ਬਣ ਰਹੀ, ਜਿਵੇਂ ਸਾਹਿਬ ਕਹਿ ਰਹੇ ਨੇ ਕਿ ਬਲ ਛਿਟਕਿਓ ਬੰਧਨ ਪਰੇ। ਸਿਰਫ ਇੱਕ ਉਦਾਹਰਣ ਲਈ, ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨਿਹ, ਚੱਲਾਂ ਤਾਂ ਭਿੱਜੈ ਕੰਬਲੀ ਰਾਹ ਤਾਂ ਟੁੱਟੈ ਨਿਹ, ਜੇ ਚੱਲਣਾ ਤੇ ਕੰਬਲੀ ਭਿੱਜਦੀ ਏ, ਤੁਰਨਾ ਤੇ ਚਿੱਕੜ ਚ ਗੁੱਬਣਾ, ਜੇ ਰਹਿਣਾ ਵਾ ਤੇ ਮੇਰੀ ਮੁਹੱਬਤ ਟੁੱਟਦੀ ਏ। ਤੇ ਅੱਗੇ ਆਪ ਹੀ ਉੱਤਰ ਦੇ ਰਹੇ ਆ ਕਿ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ, ਜਾਏ ਮਿਲਾ ਤਿੰਨ ਸੱਜਣਾ ਟੁੱਟੋ ਨਾਹੀ ਨਿਹ। ਮੈਂ ਬੇਨਤੀ ਕਰਾਂ, ਇੱਥੇ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਬੜੀ ਵੱਡੇ ਭਰੋਸੇ ਦੀ ਗੱਲ ਕਹੀ ਹੈ। ਇਹ ਚ ਕੋਈ ਸ਼ੱਕ ਨਹੀਂ, ਕਸ਼ਮੀਰੀ ਪੰਡਿਤਾਂ ਨੇ ਜਦੋਂ ਫਰਿਆਦ ਕੀਤੀ, ਸਾਡੇ ਇੱਕ ਇਤਿਹਾਸਿਕ ਗ੍ਰੰਥ ਵਿੱਚ ਇਹ ਵੀ ਕਹਿ ਕੇ ਉਹਨਾਂ ਨੇ ਇਹੀ ਕਿਹਾ ਸੀ ਕਿ ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਹੋ ਗੁਰੂ ਨਾਨਕ ਅਵਤਾਰੇ, ਜਿਮ ਦ੍ਰੋਪਦੀ ਰਾਖੀ ਲਾਜ, ਦੈਸ਼ਵਾਰ ਸਦਾਮੇ ਕਾਜ। ਇਹਦੇ ਚ ਉਹਨਾਂ ਨੇ ਇਹ ਤਿੰਨ ਚਾਰ ਬਚਨ ਉਸ ਤਵਾਰੀਖੀ ਗ੍ਰੰਥ ਵਿੱਚ ਨੇ ਕਿ ਹੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਇਹ ਸ਼ਬਦ ਫਿਰ ਸੁਣਿਓ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਹੋ ਗੁਰੂ ਨਾਨਕ ਅਵਤਾਰੇ, ਹਾਥੀ ਦੇ ਬੰਧਨ ਨੂੰ ਤੰਦਵੇ ਤੋਂ ਛੁਡਾਉਣ ਵਾਲਾ ਵੀ ਤੂੰ ਹੈ। ਗੁਰੂ ਨਾਨਕ ਸਾਹਿਬ ਦੇ ਅਵਤਾਰ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਹੋ ਗੁਰੂ ਨਾਨਕ ਅਵਤਾਰੇ, ਜਿਮ ਦ੍ਰੋਪਦੀ ਰਾਖੀ ਲਾਜ, ਦੈਸ਼ਵਾਰ ਸੁਦਾਮੇ ਕਾਜ। ਜਿਵੇਂ ਦ੍ਰੋਪਦੀ ਦੀ ਪੱਤ ਬਚਾਈ, ਜਿਵੇਂ ਸੁਦਾਮੇ ਦੀ ਦਰਿਦਰਤਾ ਦੂਰ ਕੀਤੀ, ਹੇ ਸਤਿਗੁਰੂ ਤੇਰੇ ਦਰਬਾਰ ਚ ਅਸੀਂ ਆ ਕੇ ਝੁਕੇ। ਖੈਰ ਰਹੋ ਵਿਚਾਰ, ਜੋ ਇਸ ਵਿੱਚ ਸਤਿਗੁਰੂ ਨੇ ਪਹਿਲੀ ਬਖਸ਼ ਸਾਨੂੰ ਇਹ ਸਮਝਾਇਆ ਕਿ ਬਲ ਛੁਟਕਿਓ ਅਰਥ ਦੇ ਕਰ ਲੱਗੇ। ਦੋਹਰਾ ਹੈ, ਬਲ ਛੁਟਕਿਓ ਦਾ ਅਰਥ ਬਲ ਛੁੱਟ ਗਿਆ, ਤਾਕਤ ਅੰਦਰੋਂ ਚਲੀ ਗਈ। ਤੇ ਮਹਾਰਾਜ ਕਹਿੰਦੇ ਨੇ ਬੰਧਨ ਪਰੇ, ਬੰਧਨ ਜਿਹੜੇ ਨੇ ਉਹ ਪੈ ਗਏ, ਜੰਜੀਰਾਂ ਪੈ ਗਈਆਂ, ਬੰਧਨ ਪੈ ਗਏ, ਤਾਕਤ ਚਲੀ ਗਈ, ਬਲ ਛੁਟਕਿਓ ਬਲ ਚਲਾ ਗਿਆ, ਬੰਧਨ ਪਰੇ। ਤੇ ਹੁਣ ਹਾਲਤ ਐਸੀ ਹੋ ਚੁੱਕੀ ਹੈ, ਕਛੂ ਨਾ ਹੋ ਤੂੰ ਪਾਏ, ਹੁਣ ਕੋਈ ਉਪਾਅ ਵੀ ਨਹੀਂ ਰਿਹਾ, ਕੋਈ ਹੀਲਾ ਵੀ ਨਹੀਂ ਰਿਹਾ ਕਿ ਆਪਣੇ ਆਪ ਨੂੰ ਬਚਾ ਸਕੀਏ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਹੁਣ ਕੋਈ ਉਪਾਅ ਨਹੀਂ। ਫਿਰ ਇਸ ਬੇਨਤੀ ਨੂੰ ਸੁਣਿਓ, ਕਿਉਂਕਿ ਇਸ ਅੰਮ੍ਰਿਤ ਬਚਨ ਵਿੱਚ ਬੜੀ ਵੱਡੀ ਚੜ੍ਹਦੀ ਕਲਾ, ਇਹ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵਾਲੇ ਪਾਸੇ। ਨਿਰਾਸ਼ ਹੋਏ ਬੰਦੇ ਨੂੰ ਆਸ ਦੀ ਕਿਰਨ ਦਿਖਾਉਂਦੇ ਪਏ ਨੇ। ਜਿਹੜਾ ਬੰਦਾ ਸਮਝਦਾ ਅਸਫਲ ਹੋ ਗਿਆ, ਮਰ ਗਏ, ਉਹ ਖਤਮ ਹੋ ਗਏ, ਉਹਨੂੰ ਇਹ ਸਲੋਕ ਇੰਨੀ ਚੜ੍ਹਦੀ ਕਲਾ ਬਖਸ਼ਦਾ ਪਿਆ। ਇਸ ਵਿੱਚ ਮਹਾਰਾਜ ਕਹਿੰਦੇ ਨੇ ਬਲ ਛੁਟਕੇ ਉਹ ਤਾਕਤ ਚਲੀ ਗਈ, ਬੰਧਨਾਂ ਨੇ ਜਕੜ ਲਿਆ, ਬੰਧਨ ਪੈ ਗਏ, ਹੁਣ ਕੋਈ ਉਪਾਅ ਨਹੀਂ ਰਿਹਾ। ਬਲ ਛੁਟਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ। ਫਿਰ ਬੇਨਤੀ ਸੁਣੋ, ਤਾਕਤ ਚਲੀ ਗਈ, ਬੰਧਨ ਪੈ ਗਏ, ਤੇ ਦੁਨੀਆਂ ਚ ਕੋਈ ਉਪਾਅ ਨਹੀਂ ਰਿਹਾ, ਕੋਈ ਉਪਾਅ ਨਹੀਂ, ਕੋਈ ਵੀ ਇਹਦਾ ਇਲਾਜ ਹੀ ਨਹੀਂ। ਤੇ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ, ਕਹੋ ਨਾਨਕ ਅਬ ਓਟ ਹਰ, ਹੁਣ ਹੇ ਹਰੀ ਪਰਮਾਤਮਾ ਤੇਰੀ ਓਟ ਹੈ, ਕਿਉਂਕਿ ਜਦੋਂ ਸਾਰੇ ਹੀਲੇ ਵਸੀਲੇ ਯਤਨ ਉਪਾਅ ਖਤਮ ਹੋ ਜਾਣ, ਜਿੱਥੇ ਦੁਨੀਆਂ ਦੀ ਸਿਆਣਪ ਅਕਲ ਖਤਮ ਹੋ ਜਾਏ ਵਾਹਿਗੁਰੂ ਜੀ, ਉੱਥੇ ਤੇਰੀ ਮਿਹਰ ਵਰਤਦੀ ਹੈ। ਕਹੋ ਨਾਨਕ ਅਬ ਓਟ ਹਰ, ਹਰੀ ਜੀ ਤੇਰਾ ਆਸਰਾ ਹੈ, ਤੇ ਇਸ ਤਰ੍ਹਾਂ ਮਦਦ ਕਰੋ। ਕਿਵੇਂ ਜੀ? ਗਜ ਜੀ ਹੋ ਸਹਾਏ, ਜਿਵੇਂ ਆਪ ਜੀ ਨੇ ਹਾਥੀ ਦੀ ਮਦਦ ਕੀਤੀ। ਇਹ ਪਹਿਲੇ ਦੋ ਬਚਨ ਨੇ, ਦੋ ਤੁਕਾਂ ਨੇ ਪਹਿਲੇ ਇਸ ਦੋਹਰੇ ਵਿੱਚ। ਮਹਾਰਾਜ ਕਹਿੰਦੇ ਨੇ ਬਲ ਛੁਟਕਿਓ, ਅੱਗੇ ਸੀ ਦੀ ਵਿਆਖਿਆ ਕਰਾਂ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ। ਅਬ ਕਿਉਂਕਿ ਜਿੰਨੀ ਹੁਣ ਓਟ ਵਾਲੇ ਪਾਸੇ ਮਨ ਜਾਣਾ, ਪਹਿਲਾਂ ਨਹੀਂ, ਪਹਿਲਾਂ ਆਪਣੀ ਤਾਕਤ ਦਾ ਹੀ ਮਾਣ, ਪਹਿਲਾਂ ਆਪਣੀ ਦੌਲਤ ਦਾ ਮਾਣ, ਪਹਿਲਾਂ ਆਪਣੀ ਸ਼ਕਤੀ ਦਾ ਮਾਣ, ਪਹਿਲਾਂ ਆਪਣੀ ਪਦਵੀ ਦਾ ਮਾਣ ਹੋ ਸਕਦਾ। ਮਹਾਰਾਜ ਕਹਿੰਦੇ ਹੁਣ ਅਵਸਥਾ ਇਹ ਆ ਗਈ, ਕੋਈ ਹੀਲਾ, ਕੋਈ ਵਸੀਲਾ, ਕੋਈ ਯਤਨ, ਕੋਈ ਵੀ ਕਾਰਗਰ ਸਹੀ ਸਾਬਤ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਨੇ ਬਲ ਛਿਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜੀ ਹੋ ਸਹਾਏ। ਹੁਣ ਮਾਲਕਾ ਤੇਰੀ ਓਟ ਹੈ। ਤੇ ਫਿਰ ਇੱਥੇ ਜਿਹੜਾ ਸ਼ਬਦ ਲਿਆ ਗਜ ਜੀ ਹੋ ਸਹਾਏ, ਗਜ ਦਾ ਅਰਥ ਹੈ ਹਾਥੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ, ਮੈਂ ਭੁੱਲਾ ਨਾ, ਤਕਰੀਬਨ ਆਪਣੀ ਰਚਨਾ ਚ 5 ਵਾਰ ਇਸ ਉਦਾਹਰਨ ਨੂੰ ਗਜ ਦੀ ਉਦਾਹਰਨ ਲਈ ਹੈ। ਹੁਣ ਇਹ ਗਜ ਜੂ ਹੋ ਸਹਾਏ, ਜਿਵੇਂ ਹਾਥੀ ਦੀ ਸਹਾਇਤਾ ਕੀਤੀ, ਜਿਵੇਂ ਉਹਦੇ ਮਦਦਗਾਰ, ਇਹਦੇ ਬਾਰੇ ਪੁਰਾਣਿਕ ਜੋ ਗਾਥਾ ਹੈ, ਤੇ ਇਹ ਮੈਂ ਉਸ ਦਿਨ ਵੀ ਆਪ ਨੂੰ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵੀ ਆਪ ਪਾਠ ਕਰੇਗਾ, ਤੇ ਪਾਠ ਕਰਨ ਲੱਗਿਆ ਕਿਸੇ ਦੇ ਵਿਚਾਰਾਂ ਦੀ ਚਸ਼ਮਾ ਲਾ ਕੇ ਨਹੀਂ, ਕੋਈ ਬੰਦਾ ਵੀ ਹੋਵੇ, ਭਾਵੇਂ ਮੈਂ ਵੀ ਕਥਾ ਕਰ ਰਿਹਾ, ਵਿਚਾਰ ਸੁਣੋ, ਪਰ ਮੈਂ ਬੇਨਤੀ ਕਰਾਂਗਾ, ਪਾਠ ਕਰਨ ਲੱਗਿਆ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਇਹੀ ਅਰਦਾਸ ਕਰੀਏ, ਦਾਤਾ ਮੈਨੂੰ ਪਾਠ ਕਰਦਿਆਂ ਉਹ ਸਮਤ ਦੇ, ਸੋਝੀ ਦੇ, ਜਿਹੜੀ ਅੰਮ੍ਰਿਤ ਬਾਣੀ ਚ ਤੁਸੀਂ ਸ਼ਬਦ ਵਿੱਚ ਟਿਕਾਈ। ਕਿਸੇ ਦੇ ਵਿਚਾਰ ਨਾਲ ਨਹੀਂ ਮੈਂ ਪਾਠ ਪੜਾਂ, ਹਾਂ ਵਿਚਾਰ ਚੰਗੇ ਗ੍ਰਹਿਣ ਕਰਾਂਗਾ, ਗੁਣ ਗ੍ਰਹਿਣ ਕਰਾਂਗਾ, ਤੁਸੀਂ ਬਖਸ਼ਿਸ਼ ਕਰੋ, ਮੈਨੂੰ ਉਹ ਸਮਤ ਬਖਸ਼ ਜੋ ਆਪਨੇ ਸ਼ਬਦ ਵਿੱਚ ਰੱਖੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪਾਠ ਕਰਾਂਗੇ ਤੇ ਬਹੁਤ ਸਾਰੇ ਸਾਡੇ ਸਵਾਲ ਜਿਹੜੇ ਨੇ ਉਹ ਖਤਮ ਹੋਣਗੇ, ਕਿਉਂਕਿ ਬਹੁਤ ਕੁਛ ਐਸਾ ਹੈ ਜਿਹੜਾ ਪੜਿਆ ਨਹੀਂ ਹੁੰਦਾ, ਜਦੋਂ ਉਸਦਾ ਜ਼ਿਕਰ ਕਰੇ ਚੱਲਦਾ, ਜੇ ਨਾ ਪੜਿਆ ਹੋਵੇ ਤੇ ਉਸ ਸੰਬੰਧੀ ਮਨ ਦੁਬਧਾ ਵਿੱਚ ਪੈ ਜਾਂਦਾ। ਹੁਣ ਗਜ ਜੂ ਉਹ ਸਹਾਏ, ਮੈਂ ਸਿਰਫ ਪਹਿਲਾਂ ਇਹਦੇ ਅਖਰੀ ਅਰਥ ਕਰ ਚੱਲਾਂ। ਇਹਦਾ ਬਾਰੇ ਕਿਹਾ ਜਾਂਦਾ ਪੁਰਾਣ ਸਾਹਿਤ ਵਿੱਚ ਹੈ ਕਿ ਅਸਲ ਚ ਕੀ ਹੈ ਕਿ ਇਹ ਇੱਕ ਗੰਧਰਵ ਸੀ ਪਿਛਲੇ ਜਨਮ ਦਾ, ਯਾਦ ਰੱਖਿਓ ਸਾਰਿਆਂ ਨੇ ਇਸੇ ਗੱਲ ਨੂੰ ਕੋਟ ਕੀਤਾ, ਭਾਈ ਕਾਨ ਸਿੰਘ ਨਾਭਾ ਜੀ ਉਹਨਾਂ ਦਾ ਮਹਾਨ ਕੋਸ਼ ਦੇਖ ਲਓ, ਜਿੰਨੇ ਵਿਦਵਾਨ ਨੇ ਕੋਸ਼ ਆਪ ਪੜੋਗੇ, ਕਿਸੇ ਵੀ ਟੀਕਾਕਾਰ ਨੂੰ ਆਪ ਪੜੋਗੇ, ਅਧਿਉਨਕ ਨੂੰ ਪੜੋ, ਪੁਰਾਤਨ ਨੂੰ ਪੜੋ, ਸੰਪਰਦਾਇ ਨੂੰ ਪੜੋ, ਸਿੰਘ ਸਭਾਈ ਨੂੰ ਪੜੋ, ਪਰ ਇੱਥੇ ਸਾਰੇ ਇੱਕੋ ਗੱਲ ਹੀ ਕਹਿਣਗੇ ਕਿ ਅਸਲ ਚ ਪਿਛਲੇ ਜਨਮ ਚ ਗੰਧਰਵ ਸੀ। ਹਾਥੀ ਬਾਰੇ ਗੰਧਾਰੂ ਦਰ ਆਪਾਂ ਜਾਣਦੇ ਹਾਂ ਗਵਈਆ ਰਾਗ ਗਾਉਣ ਵਾਲਾ, ਤੇ ਦੇਵਲ ਰਿਖੀ ਨੇ ਸਰਾਪ ਦਿੱਤਾ ਇਹ ਹਾਥੀ ਬਣ ਗਿਆ, ਤੇ ਹਾਥੀ ਬਣ ਕੇ ਵਰਨ ਦੇ ਤਲਾਬ ਅੰਦਰ ਇਹ ਤੈਰ ਰਿਹਾ ਸੀ। ਉੱਥੇ ਤੈਂਦੂਏ ਨੇ ਆ ਕੇ ਇਸ ਦੀ ਲੱਤ ਨੂੰ ਪਕੜ ਲਿਆ ਤੇ ਕਹਿੰਦੇ ਨੇ ਇਹਨੂੰ ਖਿੱਚ ਕੇ ਥੱਲੇ ਧੂਣ ਲੱਗਾ ਡੋਬਣ ਲੱਗਾ, ਤੇ ਹਾਥੀ ਨੇ ਫਿਰ ਪੁਕਾਰ ਕੀਤੀ। ਸਤਿਗੁਰੂ ਜਿਹੜਾ ਉਦਾਹਰਣ ਲੈ ਰਹੇ ਮੈਂ ਉਹ ਬੇਨਤੀ ਕਰ ਰਿਹਾ, ਇਹਨੇ ਪੁਕਾਰ ਕੀਤੀ ਤੇ ਫਿਰ ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਗਜਿੰਦਰ ਨੇ ਇਸ ਹਾਥੀ ਨੇ ਉਸ ਤਲਾਬ ਦੇ ਅੰਦਰ ਕਮਲ ਦਾ ਇੱਕ ਫੁੱਲ ਸੀ ਖਿੜਿਆ ਹੋਇਆ, ਉਸ ਕਮਲ ਦੇ ਫੁੱਲ ਨੂੰ ਤੋੜ ਕੇ ਪਰਮਾਤਮਾ ਪਰਮੇਸ਼ਵਰ ਜਾਂ ਭਗਵਾਨ ਉਹਦੇ ਸਾਹਮਣੇ ਆਪਣੇ ਵੱਲੋਂ ਇਹਨੇ ਭੇਟਾ ਦਿੱਤੀ, ਇਹਨੇ ਸਮਰਪਿਤ ਕੀਤਾ ਤੇ ਇਸ ਨੂੰ ਪਰਮਾਤਮਾ ਨੇ ਤੰਦਵੇ ਦੀ ਜਕੜ ਤੋਂ ਮੁਕਤ ਕਰਾ ਦਿੱਤਾ। ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰ ਰਹੇ ਆ ਕਿ ਜਿਵੇਂ ਹਾਥੀ ਦਾ ਆਸਰਾ ਕੋਈ ਨਹੀਂ ਰਿਹਾ, ਪਾਣੀ ਦੇ ਵਿੱਚ ਡੁੱਬਦਾ ਪਿਆ ਹੈ, ਤੇਂਦੂਆ ਉਹਨੂੰ ਖਿੱਚ ਰਿਹਾ ਹੈ, ਪਰ ਉਸ ਵਕਤ ਪਰਮਾਤਮਾ ਜਦੋਂ ਉਹਦਾ ਕੋਈ ਸਹਾਰਾ ਨਹੀਂ, ਇੰਨਾ ਤਾਕਤ ਵਾਲਾ ਜਾਨਵਰ ਵੀ ਉਹ ਫਸ ਚੁੱਕਾ ਹੈ, ਜਦੋਂ ਉਹਨੇ ਤੇਰੇ ਦਰ ਤੇ ਪੁਕਾਰ ਕੀਤੀ ਤੇ ਪਰਮਾਤਮਾ ਤੂੰ ਉਸ ਨੂੰ ਉਸ ਜਕੜ ਤੋਂ ਉਸ ਕੈਦ ਤੋਂ ਮੁਕਤ ਕਰ ਦਿੱਤਾ, ਸਿੱਧੀ ਗੱਲ ਉਹਨੂੰ ਛੁਡਾ ਦਿੱਤਾ। ਮੈਂ ਅੱਗੇ ਬੇਨਤੀ ਕਰਾਂਗਾ ਬਾਣੀ ਚ ਕਿਹੜੀ ਕਿਹੜੀ ਜਗ੍ਹਾ ਤੇ ਇਸ ਹਵਾਲਾ ਦਿੱਤਾ, ਫਿਰ ਮੈਂ ਅਰਜ਼ ਕਰਾਂ। ਸਿਰਫ ਪਹਿਲਾ ਅਰਥ ਕਰ ਰਹੇ ਹਾਂ, ਬਲ ਚਲਾ ਗਏ, ਬੰਧਨ ਪੈ ਗਿਆ, ਉਪਾ ਕੋਈ ਨਹੀਂ ਰਹਿ ਰਿਹਾ, ਸਿਰਫ ਅਖਰੀ ਅਰਥ ਅਜੇ ਕਰ ਰਹੇ। ਹੁਣ ਪਰਮਾਤਮਾ ਸਿਰਫ ਤੇਰੀ ਓਟ ਹੈ, ਬਸ ਇਸ ਤਰ੍ਹਾਂ ਹੀ ਸਹਾਇਤਾ ਕਰੋ। ਗੱਜ ਜਿਵੇਂ ਉਹ ਸਹਾਏ ਸਹਾਈ ਹੋਏ, ਜਿਵੇਂ ਸਹਾਇਤਾ ਕੀਤੀ ਮਦਦ ਕੀਤੀ, ਜਿਵੇਂ ਤੁਸੀਂ ਉਸ ਫਸੇ ਹੋਏ ਹਾਥੀ ਦੀ ਮਦਦ ਕੀਤੀ, ਅਸੀਂ ਫਸੇ ਹੋਏ ਜੀਵਾਂ ਦੀ ਮਦਦ ਸਿਰਫ ਤੇਰਾ ਹੀ ਸਹਾਰਾ। ਹੁਣ ਇਹ ਜਿਹੜਾ ਪਵਿੱਤਰ ਬਚਨ ਅਸੀਂ ਦੋ ਪੜ੍ਹੇ ਆ, ਇਸ ਵਿੱਚ ਬਲ ਸਮਰਪਿਤ ਹੈ, ਕੋਈ ਸਿਆਣਪ ਕੋਈ ਅਕਲ। ਮੈਂ ਕਹਿੰਦਾ ਸੱਚੀ ਗੱਲ, ਇਹ ਤਾਂ ਜ਼ਿੰਦਗੀ ਦੀ ਅਰਦਾਸ ਦਾ ਹਿੱਸਾ ਬਣ ਜਾਣਾ ਚਾਹੀਦਾ, ਜ਼ਿੰਦਗੀ ਦੇ ਵਿੱਚ ਇਹ ਹਿੱਸਾ ਬਣ ਜਾ, ਤੁਰ ਅੰਤਰ ਤੋਂ, ਆਪਣੀ ਕਿਸੇ ਵੀ ਤਾਕਤ ਦਾ ਮਾਣ ਨਹੀਂ, ਬਸ ਤੂੰ ਹੀ ਬਚਾਏਗਾ। ਫਿਰ ਅੱਗੇ ਸਤਿਗੁਰੂ ਕਹਿੰਦੇ ਜਦੋਂ ਬੰਦਾ ਇਸ ਤਰ੍ਹਾਂ ਸਮਰਪਣ ਹੋ ਕੇ, ਨਿਰਾਸਰਾ ਹੋ ਕੇ, ਨਿਰਬਲ ਹੋ ਕੇ ਪਰਮੇਸ਼ਵਰ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਦਾ, ਤੇ ਜਦੋਂ ਦੁਨੀਆਂ ਵੀ ਕਹਿ ਜਾਂਦੀ ਇਹਦਾ ਕੋਈ ਉਪਾਅ ਨਹੀਂ, ਇਹਨੇ ਬਚਣਾ ਹੁਣ, ਉਦੋਂ ਫਿਰ ਪਰਮੇਸ਼ਵਰ ਆਪਣੀ ਅਲੌਕਿਕ ਖੇਡ ਵਰਤਾਉਂਦਾ। ਉਹੀ ਸਰੀਰ ਹੈ ਮਹਾਰੇ ਸੱਚੇ ਪਾਤਸ਼ਾਹ। ਫਿਰ ਕਹਿੰਦੇ ਨੇ ਬਲ ਹੋਵਾ, ਜਿੱਥੇ ਬਲ ਛੁਟਕਿਓ ਸੀ ਉੱਥੇ ਉਹਨੇ ਬਲ ਪੈਦਾ ਕਰ ਦਿੱਤਾ, ਉਸ ਨਿਰਬਲਤਾਈ ਨੂੰ ਬਲ ਵਿੱਚ ਚੇਂਜ ਕਰ ਦਿੱਤਾ। ਇਹ ਬਲ ਹੰਕਾਰ ਵਾਲਾ ਨਹੀਂ, ਉਸ ਕਮਜ਼ੋਰੀ ਨੂੰ ਤਾਕਤ ਬਣਾ ਦਿੱਤਾ, ਉਹ ਜਿਹੜਾ ਪੁੱਠਾਪਣ ਸੀ ਉਹਨੂੰ ਸਿੱਧਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਬਲ ਹੋਵਾ, ਪਹਿਲਾਂ ਬਲ ਛੁਟਕਿਓ ਸੀ, ਹੁਣ ਬਲ ਹੋਵਾ, ਕਿਉਂਕਿ ਉਹਨੂੰ ਬੇਨਤੀ ਕੀਤੀ ਸਾਡੀ ਮਦਦ ਕਰ, ਬਲ ਹੋਵਾ। ਤੇ ਮਹਾਰਾਜ ਕਹਿੰਦੇ ਨੇ ਬੰਧਨ ਛੁੱਟੇ, ਜਿਹੜੇ ਬੰਧਨ ਪਏ ਸਨ ਉਹ ਵੀ ਛੁੱਟ ਗਏ। ਤੇ ਅੱਗੇ ਮਹਾਰਾਜ ਕਹਿੰਦੇ ਹਾਂ ਕਿ ਸੋਚਣਗੇ ਲੋਕ ਵੀ ਇਹ ਜਿਹੜਾ ਬਚਨ ਪਹਿਲਾਂ ਕਿਹਾ ਵੀ ਕਛੂ ਨਾ ਹੋ ਤੂੰ ਪਾਏ, ਮਹਾਰਾਜ ਕਹਿੰਦੇ ਨਹੀਂ, ਇਹ ਤੇਰੀ ਅਕਲ ਹੈ ਕਛੂ ਨਾ ਹੋ ਤੂੰ ਪਾਏ, ਪਰ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ। ਦੋਨਾਂ ਤੁਕਾਂ ਨੂੰ ਸਾਹਮਣੇ ਰੱਖ ਕੇ ਪਹਿਲਾਂ ਸੀ ਬਲ ਛੁਟਕੇ ਉਹ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਤੇ ਜਦੋਂ ਬੇਨਤੀ ਕੀਤੀ ਕਹੋ ਨਾਨਕ ਅਬ ਓਟ ਹਰ ਗਾਜੂ ਹੋ ਸਹਾਏ, ਉਹਦਾ ਉੱਤਰ ਹੈ, ਉਸ ਪ੍ਰਸ਼ਨ ਦਾ ਉੱਤਰ ਹੈ। ਤੇ ਮਹਾਰਾਜ ਕਹਿੰਦੇ ਹੁਣ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ। ਮਹਾਰਾਜ ਇਹ ਕਿਵੇਂ ਹੋ ਗਿਆ? ਕਹਿਣ ਲੱਗੇ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਏ, ਪਰਮਾਤਮਾ ਇਹ ਸਭ ਕੁਝ ਵਾਹਿਗੁਰੂ ਪਰਮੇਸ਼ਵਰ ਜੀ ਤੁਹਾਡੇ ਹੱਥ ਵਿੱਚ ਹੈ, ਕਮਜ਼ੋਰੀ ਦੂਰ ਕਰਨੀ, ਬੰਧਨ ਕੱਟਣੇ, ਸਹਾਇਤਾ ਕਰਨੀ, ਡਿੱਗੇ ਹੋਏ ਨਿਰਬਲ ਨੂੰ ਚੁੱਕ ਦੇਣਾ, ਇਹ ਤੇਰੇ ਹੱਥ ਵਿੱਚ, ਬੰਦੇ ਦੇ ਹੱਥ ਚ ਨਹੀਂ। ਮਹਾਰਾਜ ਕਹਿੰਦੇ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਏ, ਬਸ ਸਭ ਕੁਝ ਤੁਹਾਡੇ ਹੱਥ ਚ, ਤੁਸੀਂ ਹਰ ਥਾਂ ਤੇ ਮਦਦ ਕਰਦੇ। ਇਹ ਮੈਂ ਬੇਨਤੀ ਕੀਤੀ ਜੀ ਪ੍ਰਸ਼ਨੋਤਰੀ ਦੇ ਰੂਪ ਵਿੱਚ, ਅਸੀਂ ਪਵਿੱਤਰ ਇਸ ਦੋਹਰੇ ਦੇ ਅਰਥ ਕਰ ਰਹੇ ਹਾਂ, ਵਿਆਖਿਆ ਕਰ ਰਹੇ ਹਾਂ। ਆਹ ਹੁਣ ਇਸ ਦੀ ਵਿਆਖਿਆ ਇਹ ਵੇ ਕਿ ਇਨਸਾਨ ਕੋਲ ਇਸ ਦੁਨੀਆਂ ਚ ਵਿਚਰਦਿਆਂ ਹੋ ਜਦੋਂ ਕਿਤੇ ਕੋਈ ਸ਼ਕਤੀ ਤਾਕਤ ਬਲ ਕੋਈ ਕਿਸੇ ਰੂਪ ਵਿੱਚ ਹੁੰਦੀ, ਉਦੋਂ ਸੱਚ ਇਹ ਵੇ ਬੰਦਾ ਕਈ ਵਾਰੀ ਇੰਨਾ ਕੁ ਹੰਕਾਰ ਦੀ ਤੀਸੀ ਤੇ ਬੈਠ ਜਾਂਦਾ, ਇਹ ਸਮਝਦਾ ਕਿ ਜੋ ਮੇਰੇ ਕੋਲ ਅੱਜ ਹੈ ਇਹ ਕਦੀ ਮੇਰੇ ਤੋਂ ਖੋ ਕੋਈ ਨਹੀਂ ਸਕਦਾ, ਬਸ ਇਹ ਇਹਦਾ ਭੁਲੇਖਾ ਹੈ। ਉਸ ਬਲ ਦਾ, ਉਸ ਤਾਕਤ ਦਾ, ਉਸ ਪਦਵੀ ਦਾ, ਉਹ ਸ਼ਕਤੀ ਦਾ ਇਹ ਹੰਕਾਰੀ ਹੋ ਜਾਂਦਾ ਤੇ ਪਰਮੇਸ਼ਵਰ ਦੀ ਖੇਡ ਵਾਪਰਦੀ। ਉਹੀ ਬੰਦਾ ਜਿਹੜਾ ਤਾਕਤ ਦਾ ਹੰਕਾਰ ਕਰਦਾ ਹੈ, ਹਕੀਕਤ ਵਿੱਚ ਉਹੀ ਬੰਦਾ ਤਾਕਤ ਤੋਂ ਹੀਣਾ ਹੋ ਜਾਂਦਾ ਹੈ, ਸੱਖਣਾ ਹੋ ਜਾਂਦਾ ਹੈ, ਬੰਧਨਾਂ ਵਿੱਚ ਫਸ ਜਾਂਦਾ ਹੈ। ਤੇ ਉਸ ਇੰਨੀ ਮੰਦੀ ਹਾਲਤ ਹੋ ਜਾਂਦੀ ਹੈ, ਕੋਈ ਵੀ ਬੰਦਾ ਉਸ ਦਾ ਮਦਦਗਾਰ ਨਹੀਂ, ਉਹਦੀ ਸਹਾਇਤਾ ਕਰਨ ਵਾਲਾ ਨਹੀਂ, ਕੋਈ ਨੇੜੇ ਨਹੀਂ ਢੁੱਕਦਾ। ਜਦੋਂ ਇਹਦੇ ਹੁਣ ਅਰਥ ਵਿੱਚ ਵਾਕ ਨੇ ਵਿਆਖਿਆ, ਇੱਕ ਬਲ ਹੈ ਅੰਦਰ ਦਾ ਆਤਮਕ ਬਲ, ਅੰਦਰ ਦਾ ਬਲ ਛੁੱਟ ਗਿਆ, ਮਾਇਆ ਦੇ ਬੰਧਨਾਂ ਨੇ ਜਕੜ ਲਿਆ, ਤੇ ਹੁਣ ਅੰਦਰ ਦੀ ਸੁਰਤ ਇੰਨੀ ਕੁ ਮੈਲੀ ਹੋ ਚੁੱਕੀ ਹੈ, ਇੰਨੀ ਕੁ ਬੰਧਨਾਂ ਵਿੱਚ ਜੰਜਾਲਾਂ ਵੀ ਜਕੜੀ ਜਾ ਚੁੱਕੀ ਹੈ ਕਿ ਇਸ ਸੁਰਤ ਦੇ ਬਚਨ ਦਾ ਕੋਈ ਚਾਂਸ ਰਿਹਾ ਹੀ, ਕੋਈ ਉਪਾਅ ਨਹੀਂ ਆ, ਕਿਉਂਕਿ ਅੰਦਰ ਦਾ ਬਲ ਛੁੱਟ ਗਿਆ। ਫਿਰ ਬੇਨਤੀ, ਆਤਮਕ ਬਲ ਖਤਮ ਹੋ ਗਿਆ ਤੇ ਇਹਦਾ ਕਾਰਨ ਕਿਉਂ ਖਤਮ ਹੋਇਆ, ਇਹ ਵੀ ਸਤਿਗੁਰੂ ਨੇ ਬਚਨ ਕੀਤੀ। ਮੈਂ ਇਹਦੇ ਵਿਸਥਾਰ ਵਿੱਚ ਅਰਥ ਬੇਨਤੀ ਕਰਨੀ ਚਾਹੁੰਦਾ, ਜਿਤਨਾ ਬੰਦਾ ਇੰਦਰੀਆਂ ਦੇ ਤੌਰ ਤੇ ਬਾਹਰ ਮੁਖੀ ਹੋਵੇਗਾ, ਉਹਨਾਂ ਬੰਦਾ ਆਤਮਕ ਤੌਰ ਤੇ ਕਮਜ਼ੋਰ ਹੁੰਦਾ ਜਾਏ। ਜਿਤਨਾ ਇਨਸਾਨ ਇੰਦਰੀਆਂ ਦੇ ਤੌਰ ਤੇ ਬਾਹਰ ਮੁਖੀ ਹੋ ਜਾਏਗਾ, ਉਤਨਾ ਇਨਸਾਨ ਆਤਮਕ ਬਲ ਪਿੱਛੋਂ ਅੰਦਰੋਂ ਕਮਜ਼ੋਰ ਹੋ ਜਾਏਗਾ। ਬਾਹਰੋਂ ਭਾਵੇਂ ਜੋ ਮਰਜ਼ੀ ਇਹਦੇ ਕੋਲ ਤਾਕਤ ਹੋਵੇ, ਪਰ ਅੰਦਰੂਨੀ ਤੌਰ ਤੇ ਇੰਨੀ ਕੁ ਕਮਜ਼ੋਰੀ ਅੰਦਰ ਆ ਜਾਂਦੀ ਹੈ ਕਿ ਉਸ ਵਾਸ਼ਨਾ ਵਿੱਚ ਪ੍ਰਵਿਰਤ ਇੰਦਰੀਆਂ ਉਹਨਾਂ ਦੇ ਵਿੱਚ ਪਰਮਾਰਥ ਦੀ ਜਾਂ ਉਹਦੀ ਸੁਰਤ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰਦੀ। ਵੈਸੇ ਇਹ ਬਚਨ ਹੈ ਭਗਤ ਰਵਿਦਾਸ ਜੀ ਦਾ, ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਫਿਰ ਬੇਨਤੀ, ਭਗਤ ਰਵਿਦਾਸ ਜੀ, ਇੰਦਰੀ ਸਬਲ ਬਲ ਛੁਟਕਿਓ, ਇੰਦਰੀਆਂ ਜਿਹੜੀਆਂ ਨੇ ਉਹ ਬਾਹਰ ਮੁਖੀ ਹੋ ਗਈਆਂ, ਉਹਨਾਂ ਦੀ ਤਾਕਤ ਪ੍ਰਭਾਵ ਪਾ ਗਈ, ਤੇ ਜਿਹੜੀ ਵਿਵੇਕ ਬੁੱਧੀ ਹੈ ਅੰਦਰ ਵਾਲੀ ਤਾਕਤ ਜਿਹੜੀ ਉਹ ਘੱਟ ਗਈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ, ਤੇ ਇਹਦੀ ਸੁਰਤ ਜਿਹੜੀ ਹੈ ਪਰਮਾਰਥ ਵਿੱਚ ਸ਼ਬਦ ਵਿੱਚ ਸਮਰਨ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ, ਕਿਉਂਕਿ ਬਾਹਰ ਮੁਖੀ ਖਿੰਡਾ ਨੇ, ਬਾਹਰ ਮੁਖੀ ਜਿੰਨੀ ਇਹਦੇ ਅੰਦਰ ਦਾ ਧਿਆਨ ਬਾਹਰ ਮੁਖੀ ਹੋਇਆ, ਅੰਦਰੋਂ ਇਹਦੇ ਉਹ ਕਮਜ਼ੋਰੀ ਹੋ ਗਈ। ਇਹੀ ਕਾਰਨ ਜਿਤਨਾ ਕੋਈ ਅੰਤਰਮੁਖੀ ਹੋਵੇਗਾ ਪਿਆਰਿਓ, ਉਹ ਅੰਦਰੋਂ ਦ੍ਰਿੜ ਹੋਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਅਸੀਂ ਭਗਤੀ ਦਾ ਜ਼ਿਕਰ ਕਰਨੇ, ਉਹ ਸੱਚਮੁੱਚ ਇੰਨਾ ਕੁ ਅੰਤਰਮੁਖੀ ਨੇ, ਇੰਨੀ ਕੁ ਸਾਧਨਾ, ਇੰਨੀ ਕੁ ਰੂਹਾਨੀਅਤ ਦੀ ਕਮਾਈ ਹੈ ਕਿ ਉਹਨਾਂ ਦੇ ਸਾਹਮਣੇ ਜੋ ਕੁਝ ਵਾਪਰਿਆ, ਪਰ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਇੰਨੇ ਨਿਰਭੈ ਅਡੋਲ ਅੰਤਰਮੁਖੀ, ਇੰਨੇ ਬਲਸ਼ਾਲੀ ਨੇ ਕਿ ਸਾਹਮਣੇ ਤਲਵਾਰ ਜਲਾਦ ਜਿਹੜਾ ਉਹ ਲਸ਼ਕਾਰ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਪਹਿਲਾਂ ਜਪ ਜੀ ਸਾਹਿਬ ਦਾ ਪਾਠ ਮੁਕੰਮਲ ਮੈਂ ਕਰਾਂ। ਇਸ ਤੇ ਹੀ ਕੀਤਾ, ਕੋਈ ਤਰਲਾ ਨਹੀਂ, ਕੋਈ ਮਿਹਨਤ ਨਹੀਂ। ਜਦੋਂ ਬਲ ਛੁੱਟ ਜਾਏ, ਆਤਮਕ ਬਲ ਛੁੱਟ ਜਾਏ, ਫਿਰ ਬੇਨਤੀ ਕਰਾਂ ਸਰੀਰਕ ਬਲ ਛੁੱਟ ਜਾਏ, ਇਹਦੇ ਬਹੁ ਅਰਥ ਕਰਾਂਗੇ ਸੀ, ਧਨ ਦਾ ਬਲ ਛੁੱਟ ਜਾਏ, ਪਰਿਵਾਰ ਦਾ ਬਲ ਛੁੱਟ ਜਾਏ, ਅੰਦਰ ਦੀ ਬਿਮਾਰੀ ਕਰਕੇ ਰੋਗ ਇੰਨਾ ਕੁ ਪ੍ਰਭਾਵ ਪਾਲੇ, ਹਰ ਪਾਸੇ ਜਵਾਬ ਮਿਲ ਜਾਏ। ਗੁਰੂ ਤੇਗ ਬਹਾਦਰ ਏਡੀ ਵੱਡੀ ਅੱਜ ਚੜ੍ਹਦੀ ਕਲਾ ਦੀ ਅਸੀਸ ਦੇ ਰਿਹਾ ਕਿ ਜਦੋਂ ਸਾਰੇ ਬਲ ਛੁੱਟ ਜਾਣ ਤੇ ਬੰਧਨ ਪੈ ਜਾਣ, ਬੰਦਰ ਜਕੜ ਲੈਣ, ਤੇ ਕੋਈ ਵੀ ਉਪਾਅ ਨਾ ਹੋਵੇ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਦੁਨੀਆਂ ਕਹੇਗੀ ਕੋਈ ਉਪਾਅ ਨਹੀਂ, ਕੋਈ ਹੀਲਾ ਨਹੀਂ, ਕੋਈ ਵਸੀਲਾ ਨਹੀਂ, ਤੂੰ ਬਚ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਨਹੀਂ, ਤੂੰ ਇੱਕ ਭਰੋਸੇ ਨਾਲ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹਾਥੀ ਦੀ ਪੁਕਾਰ ਸੁਣੀ ਗਈ, ਉਹਨੇ ਹਾਥੀ ਦੀ ਪੁਕਾਰ ਸੁਣ ਕੇ ਉਹਨੂੰ ਮੁਕਤ ਕੀਤਾ, ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਜੀ, ਕਿਉਂਕਿ ਇਹ ਬਖਸ਼ਿਸ਼ ਹੈ, ਕਿਰਪਾ ਹੈ, ਇਹ ਰਹਿਮਤ ਹੈ, ਇਹਦੇ ਤੇ ਵੀ ਗਿਣਤੀ ਮਿਣਤੀ ਕੋਈ ਨਹੀਂ ਕਿ ਇਹ ਜੀ ਕਿਵੇਂ ਬਲ ਮਿਲੇਗਾ, ਕਿਸ ਨੂੰ ਮਿਲੇਗਾ। ਮਹਾਰਾਜ ਕਹਿੰਦੇ ਨੇ, ਇੱਥੇ ਗੁਰੂ ਜੀ ਨੇ ਕਿਹਾ, ਇਹ ਵੀ ਮਤ ਸੋਚ ਮੈਂ ਧੱਕੇ ਨਾ ਲੈ ਲਾਂਗਾ, ਇਹ ਨਾਨਕ ਸਭ ਕੀ ਤੁਮਰਾ ਹਾਥ ਮੈਂ, ਇਹ ਸਾਡੇ ਹੱਥ ਹੀ ਥੋੜਾ। ਪਰ ਇਨਸਾਨ ਨੂੰ ਭੁਲੇਖਾ ਵੀ ਮੇਰੀ ਤਾਕਤ, ਮੇਰਾ ਸਭ ਕੁਛ। ਮਹਾਰਾਜ ਗੁਰੂ ਸਾਹਿਬ ਜੀ ਦੇ ਦੋ ਕੁ ਬਚਨ ਮੈਂ ਆਪ ਨਾਲ ਸਾਂਝੇ ਕਰਦੇ ਹਾਂ। ਕਈ ਵਾਰੀ ਕਈ ਬੰਦੇ ਕਾਦਰ ਨੂੰ ਨਹੀਂ ਮੰਨਦੇ, ਵੀ ਆ ਬਣਾਉਣ ਵਾਲਾ ਕੁਛ ਨਹੀਂ, ਸਭ ਕਾਰਨ ਹੀ ਹੈ, ਕਾਰਨ ਤੋਂ ਕਾਰਨ ਬਣਿਆ ਹੈ, ਜਾਂ ਕੁਦਰਤ ਹੀ ਕੁਦਰਤ ਹੈ, ਆਪਣੇ ਆਪ ਸਭ ਪਸਾਰਾ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਕਾਰਨ ਕਰਤੇ ਤੋਂ ਬਿਨਾਂ ਨਹੀਂ ਹੋ ਸਕਦਾ, ਜੇ ਕਰਤਾ ਨਹੀਂ ਤੇ ਕਾਰਨ ਕਿਵੇਂ ਹੋ ਜਾਏਗਾ। ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਦੋ ਕੁ ਬਚਨ ਕਬੀਰ ਸਾਹਿਬ ਦੇ ਸੀ ਲਏ ਆ, ਉਹ ਇਸ ਕਰਕੇ ਵੀ ਆਪਣੀ ਅਕਲ, ਆਪਣਾ ਬਲ, ਆਪਣੀ ਸਿਆਣਪ, ਆਪਣੇ ਕਾਰਨ ਕੁਛ ਵੀ ਨਹੀਂ ਕਰਨਗੇ ਜੇ ਉਹਦੀ ਸਹਾਇਤਾ ਨਾ ਹੋਈ ਤਾਂ, ਉਹਦੀ ਮਦਦ ਨਾ ਹੋਈ ਤਾਂ। ਉਹਦੀ ਸਹਾਇਤਾ ਹੋ ਜਾਏ ਤੇ ਜਿੰਨਾ ਪਾਸਾ ਪੁੱਠਾ ਪਿਆ ਗੁਰਮੁਖੋ ਇੱਕ ਖਿਣ ਦੇ ਵਿੱਚ ਸਾਰੇ ਪੁੱਠੇ ਪਾਸੇ ਨੂੰ ਸਿੱਧੀਆਂ ਕਰ ਦਿੰਦਾ। ਕਬੀਰ ਸਾਹਿਬ ਦੇ ਦੋ ਬਚਨ ਦਾਸ ਨੇ ਲਏ, ਇੱਕ ਤਾਂ ਉਹਨਾਂ ਦਾ ਅੰਮ੍ਰਿਤ ਬਚਨ ਹੈ ਕਿ ਬ੍ਰਿਕਸ਼ ਦੇ ਰੁੱਖ ਦੇ ਸ਼ਿਖਰ ਤੇ ਫਲ ਹੈ, ਰੁੱਖ ਦੀ ਟੀਸੀ ਤੇ ਇੱਛਾ ਸਭ ਦੀ ਹੈ ਕਿ ਉਸ ਫਲ ਨੂੰ ਪ੍ਰਾਪਤ ਅਸੀਂ ਕਰ ਲਈਏ, ਉਸ ਫਲ ਤੱਕ ਪਹੁੰਚ ਜਾਈਏ, ਪਰ ਯਤਨ ਸਾਰੇ ਕਰਦੇ ਆ, ਸਫਲ ਸਾਰੇ ਨਹੀਂ। ਇੱਕ ਬੰਦੇ ਨੇ ਯਤਨ ਕੀਤਾ, ਉਹ ਰੁੱਖ ਦੇ ਸ਼ਿਖਰ ਤੇ ਪਹੁੰਚ ਗਿਆ ਤੇ ਉਹਨੇ ਉਸ ਪੱਕੇ ਹੋਏ ਫਲ ਨੂੰ ਤੋੜ ਕੇ ਧਰਤੀ ਤੇ ਲਿਆਂਦਾ। ਜਦੋਂ ਜ਼ਮੀਨ ਤੇ ਆਉਂਦਾ ਤੇ ਉਹ ਆਉਂਦਿਆਂ ਸਾਰੇ ਸ਼ਬਦ ਕਹੇ ਕਿ ਆਖਿਰ ਫਲ ਤਾਂ ਬੜੀ ਦੇਰ ਦਾ ਲੱਗਾ ਸੀ, ਤਾਕਤ ਵਾਲੇ ਸ਼ਕਤੀ ਵਾਲੇ ਬਲ ਵਾਲੀ ਇਸ ਨੂੰ ਤੋੜ ਸਕਦੇ, ਅੰਦਰ ਖੋਮੇ ਆ ਗਈ ਨਾ ਕਿ ਆਪਣੇ ਬਲ ਹੈ ਤੇ ਤੋੜਿਆ। ਕਬੀਰ ਸਾਹਿਬ ਨੇ ਬਹੁਤ ਸੋਹਣੀ ਬਾਤ ਕੀ, ਕਹਿਣ ਲੱਗੇ ਸੁਣ ਬੰਦਿਆ, ਤੇਰੀਆਂ ਹੱਥਾਂ ਚ, ਮੈਂ ਸ਼ਾਇਦ ਪਿਛਲੇ ਦਿਨ ਇਹ ਪ੍ਰਮਾਣ ਦਿੱਤਾ ਹੋਵੇ, ਤੇਰੀਆਂ ਉਂਗਲਾਂ ਚ, ਤੇਰੇ ਹੱਥਾਂ ਚ ਪਕੜ ਹੈ, ਤੇਰੇ ਪੈਰਾਂ ਚ ਤਾਕਤ ਤੇ ਤੂੰ ਤਣੇ ਤੇ ਟਾਣੀਆਂ ਤੇ ਜਾ ਸਕਣਾ ਅੱਗੇ। ਪਰ ਇੱਕ ਗੱਲ ਯਾਦ ਰੱਖੀ, ਤੇਰੀਆਂ ਉਂਗਲਾਂ ਦੀ ਪਕੜ ਓਨੀ ਦੇਰ ਤੱਕ ਸਾਰਥਕ ਨਹੀਂ ਸੀ ਹੋਣੀ, ਇਹ ਨਹੀਂ ਸੀ ਸਹੀ ਤਰੀਕੇ ਨਾਲ ਪਹੁੰਚ ਸਕਣਾ ਜੇ ਟਾਣੀ ਤੇਰੀ ਮਦਦ ਨਾ ਕਰਦੀ। ਹੱਥ ਕਾਰਨ ਹੈ ਇਹਨੂੰ ਸਮਝਣ ਲਈ, ਟਾਣੀ ਕਰਤਾ ਹੈ, ਹਾਲਾਂਕਿ ਕਰਤਾ ਪੁਰਖ ਵਾਹਿਗੁਰੂ ਦੇ ਤੁਲ ਨਹੀਂ ਸਮਝਣ ਲਈ। ਹੁਣ ਤੇਰਾ ਕਾਰਨ ਹੈ, ਤੂੰ ਉਂਗਲ ਨਾਲ, ਹੱਥ ਨਾਲ, ਪੰਜੇ ਨਾਲ, ਉਂਗਲਾਂ ਨਾਲ ਪਕੜ ਸਕਣਾ, ਪਰ ਪਕੜ ਤੇਰੀ ਕੀ ਕਰੂਗੀ ਜੀ? ਜੇ ਟਾਣੀ ਨੂੰ ਹੱਥ ਪਾਏ ਤੇ ਟਾਣੀ ਟੁੱਟ ਜਾਏ, ਫਿਰ ਤੇਰਾ ਕਾਰਨ ਕੀ ਕਰੂਗਾ? ਜੇ ਤੂੰ ਮੰਨ ਲੈ ਇਨਸਾਨ ਟਾਣ ਤੇ ਪੈਰ ਰੱਖੇ ਤੇ ਕਹਿ ਜੀ ਤਾਕਤ ਹੈ, ਟਾਣ ਤੇ ਚੜ ਗਏ ਆ, ਤੇਰਾ ਪੈਰ ਕਾਰਨ ਹੈ, ਜੇ ਟਾਣ ਹੀ ਟੁੱਟ ਜਾਏ ਫਿਰ ਕੀ ਕਰੇਗਾ? ਆਪਣੀ ਤਾਕਤ, ਆਪਣੀ ਸ਼ਕਤੀ ਦਾ ਮਾਣ ਨਾ ਕਰ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਕਬੀਰ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਫਿਰ ਮੈਂ ਅਰਜ਼ ਕਰ ਰਿਹਾ, ਗਾਜੀ ਹੋ ਸਹਾਏ, ਮੇਰੀ ਅਜਿੱਛਾ ਸੀ ਸਹਾਇਤਾ, ਤੇਰੀ ਸਹਾਇਤਾ ਤੋਂ ਬਿਨਾਂ ਗੱਲ ਨਹੀਂ ਬਣਨੀ। ਮਹਾਰਾਜ ਸ਼ਬਦ ਵਰਤ ਰਿਹਾ, ਹਜ਼ੂਰ ਕਹਿੰਦੇ ਨੇ, ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਜੇ ਤੂੰ ਮਦਦ ਨਾ ਕੀਤੀ, ਸਾਡੇ ਕੰਮ ਕੀ ਕਰ ਲੈਣਗੇ? ਜੇ ਜੇ ਡਾਲੀ ਪੱਗ ਧਰੂ, ਸੋਈ ਮੁਰ ਮੁਰ ਜਾਏ, ਜਿਹੜੇ ਮੈਂ ਕਾਰਨ ਪੈਦਾ ਕੀਤੇ ਇਹ ਕਿਸੇ ਕੰਮ ਨੇ, ਮੇਰੇ ਕਾਰਨ ਪੈਰ ਦੀ ਤਰ੍ਹਾਂ ਨੇ, ਤੇਰੀ ਸਹਾਇਤਾ ਟਾਣੀ ਦੀ ਤਰ੍ਹਾਂ ਹੈ, ਜੇ ਟਾਣੀ ਨਾ ਰਹੀ, ਟਾਣੀ ਟੁੱਟ ਗਈ ਤੇ ਮੇਰੇ ਪੈਰ ਇਕੱਲੇ ਕੀ ਕਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਸਰਬਜੀਤ ਸਿੰਘ ਜੀ ਦੀ ਰਚਨਾ ਤੋਂ।

ਕਿਸੇ ਬੰਦੇ ਨੂੰ ਰੋਕ ਕੇ ਤੁਸੀਂ ਪੁੱਛ ਲਓ ਵੀ ਕੋਈ ਗੱਲ ਕਰਨੀ, ਉਹ ਕਹਿੰਦਾ ਵੀ ਛੇਤੀ ਦੱਸ ਮੇਰੇ ਕੋਲ ਟਾਈਮ ਨਹੀਂ ਹੈ, ਭੱਜਿਆ ਜਾ ਰਿਹਾ ਬੰਦਾ। ਪਰ ਸਤਿਗੁਰੂ ਕਹਿੰਦੇ ਦੇਖੋ ਫਿਰ ਮਿੱਟੀ ਦਾ ਪੁਤਲਾ, ਜਬ ਕਛੁ ਪਾਵੈ ਤਬ ਗਰਭ ਕਰਤ ਹੈ, ਜਦੋਂ ਕੋਈ ਪ੍ਰਾਪਤੀ ਹੁੰਦੀ ਹਉਮੈ ਬੜੀ ਕਰਦਾ, ਹੰਕਾਰ ਵਿੱਚ ਕਹਿੰਦਾ ਜ਼ਮੀਨ ਮੈਂ ਖਰੀਦੀ ਹੈ ਆ ਇਸ ਤਰ੍ਹਾਂ, ਉਦੋਂ ਮੈਂ ਸੌਦਾ ਕਰ ਲਿਆ ਜਿੱਥੇ ਪਹੁੰਚ ਗਿਆ। ਸਾਹਿਬ ਕਹਿੰਦੇ ਹਉਮੈ ਹੈ, ਜਬ ਕਛੁ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਬਨ ਲਗਤ ਹੈ। ਕਈ ਵਾਰ ਉਹੀ ਬੰਦਾ ਧਾਹਾਂ ਮਾਰ ਕੇ ਰੋਂਦਾ ਜਦੋਂ ਕੋਲ ਕੁਝ ਨਾ ਰਵੇ, ਉਹ ਬੰਦਾ ਜਿਹੜਾ ਹੰਕਾਰ ਵਿੱਚ ਭੱਜਿਆ ਫਿਰਦਾ ਰੋਂਦਾ ਵੀ ਬੜਾ ਹੈ। ਤਾਂ ਸਤਿਗੁਰੂ ਬਚਨ ਕਹਿੰਦੇ ਭਾਈ ਜੇ ਤੂੰ ਇਹ ਮਨ ਚ ਸੋਚੇ ਤੈਨੂੰ ਪਛਤਾਉਣਾ ਨਾ ਪਵੇ, ਅਕਾਲ ਪੁਰਖ ਰੱਬ ਦਾ ਸ਼ੁਕਰਾਨਾ ਕਰਿਆ ਕਰ, ਇਹ ਦਾਤਾਂ ਇਸ ਦੁਨੀਆਂ ਦੇ ਸੁੱਖ ਉਸ ਦਾਤੇ ਨੇ ਦਿੱਤੇ ਨੇ, ਉਹਦੀ ਕਿਰਪਾ ਤੋਂ ਬਗੈਰ ਸੁੱਖ ਨਹੀਂ ਮਿਲ ਸਕਦਾ। ਉਹਦੀ ਕਿਰਪਾ ਤੋਂ ਬਗੈਰ ਸੁੱਖ ਦੇ ਸਾਧਨ ਜਿਹੜੇ ਨੇ ਉਹ ਵੀ ਤੁਹਾਨੂੰ ਸੁੱਖ ਨਹੀਂ ਦੇ ਸਕਦੇ। ਲੋਕਾਂ ਕੋਲ ਸਾਧਨ ਬਹੁਤ ਨੇ ਸੁੱਖ ਦੇ, ਪਰ ਸੁੱਖ ਸਾਧਨ ਤੋਂ ਪੈਦਾ ਨਹੀਂ ਹੁੰਦਾ। ਅਰਬਾਂ ਖਰਬਾਂ ਪਤੀ ਲੋਕ ਆਤਮ ਹੱਤਿਆ ਕਰ ਲੈਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਅਰਬਾਂ ਦੀ ਜਾਇਦਾਦ ਵਾਲੇ ਬੰਦੇ ਕਿਉਂ ਆਤਮ ਹੱਤਿਆ ਕਰ ਗਏ? ਇਹਦਾ ਮਤਲਬ ਸਾਧਨ ਬਹੁਤ ਹੈ ਪਰ ਸੁੱਖ ਨਹੀਂ ਹੈ। ਭਾਈ ਸੁੱਖ ਉਹ ਉਦੋਂ ਮਿਲਦਾ ਜਦੋਂ ਰੱਬ ਚੇਤੇ ਆਵੇ। ਪੈਸਾ ਥੋੜਾ ਹੋਵੇ ਬਹੁਤਾ ਹੋਵੇ, ਜਿੰਨੀ ਦੇਰ ਰੱਬ ਯਾਦ ਨਹੀਂ ਤੁਹਾਨੂੰ ਸੁੱਖ ਨਹੀਂ ਮਿਲੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਭੇਦ ਦੀ ਗੱਲ ਕਹੀ, ਕਹਿੰਦੇ ਹਰ ਬੰਦਾ ਚਾਹੁੰਦਾ ਮੈਨੂੰ ਦੁੱਖ ਨਾ ਆਵੇ। ਕੋਈ ਵੀ ਕਿਸੇ ਜਗ੍ਹਾ ਤੇ ਮੱਥਾ ਟੇਕ ਰਿਹਾ, ਕਿਸੇ ਬੰਦੇ ਨੂੰ ਵੀ ਖਿਲਾਰ ਕੇ ਪੁੱਛੋ ਗੁਰਦੁਆਰੇ ਮੰਦਰ ਮਸਜਿਦ ਪੂਜਾ ਪਾਠ ਲੰਗਰ ਪੁੰਨ ਦਾਨ ਕਿਉਂ ਕਰ ਰਿਹਾ, ਕਹਿੰਦਾ ਸੁੱਖ ਮਿਲੇ। ਪਰ ਸਾਧ ਸੰਗਤ ਸੁੱਖ ਬੰਦਾ ਮੰਗਦਾ ਜ਼ਰੂਰ ਹੈ, ਮਾਫ ਕਰਿਓ ਉਹਨੂੰ ਦੁੱਖ ਫਿਰ ਵੀ ਜ਼ਿੰਦਗੀ ਚ ਆਉਂਦੇ। ਕਦੇ ਕੋਈ ਗੁਰੂ ਦੇ ਕੋਲੋਂ ਦੁੱਖ ਥੋੜੀ ਮੰਗਣ ਆਉਂਦਾ, ਹਰ ਬੰਦਾ ਸੁੱਖ ਮੰਗਣ ਆਉਂਦਾ ਪਰ ਦੁੱਖ ਫਿਰ ਵੀ ਜ਼ਿੰਦਗੀ ਵਿੱਚ ਆਉਂਦਾ। ਸਤਿਗੁਰਾਂ ਬਚਨ ਕਿਹਾ ਭਾਈ ਤੂੰ ਗੁਰੂ ਨੂੰ ਰੱਬ ਨੂੰ ਚੇਤੇ ਰੱਖਿਆ ਕਰ, ਤੇਰੇ ਜੀਵਨ ਵਿੱਚ ਦੁੱਖ ਆਉਣਗੇ ਪਰ ਤੈਨੂੰ ਪਾਉਣੇ ਨਹੀਂ ਪੈਣਗੇ। ਦੁੱਖ ਦਾ ਆਉਣਾ ਅਲੱਗ ਗੱਲ ਹੈ, ਉਹ ਸਾਰਿਆਂ ਨੂੰ ਆਉਂਦਾ ਸਰੀਰ ਤੇ ਥੋੜਾ ਬਹੁਤਾ, ਪਰ ਦੁੱਖ ਦਾ ਪਾਉਣਾ ਅਲੱਗ ਗੱਲ ਹੈ। ਕਈ ਵਾਰ ਦੁੱਖ ਆਉਂਦਾ ਤੇ ਜੇ ਤੁਸੀਂ ਰੱਬ ਦਾ ਨਾਮ ਚੇਤੇ ਰੱਖੋਗੇ ਦੁੱਖ ਪਾਉਣਾ ਨਹੀਂ ਪਏਗਾ, ਉਹ ਥੋੜੇ ਪਲਾਂ ਵਿੱਚ ਥੋੜੇ ਦਿਨਾਂ ਵਿੱਚ ਮੁੱਕ ਜਾਂਦਾ। ਤੇ ਸਾਧ ਸੰਗਤ ਜੇ ਰੱਬ ਭੁੱਲ ਜਾਏ ਫਿਰ ਦੁੱਖ ਆਉਂਦਾ ਤੇ ਬੰਦੇ ਨੂੰ ਪਾਉਣਾ ਵੀ ਪੈਂਦਾ। ਇਸੇ ਲਈ ਮਹਾਰਾਜ ਨੇ ਬਚਨ ਕਿਹਾ ਭਾਈ ਦੁਨੀਆਂ ਦੇ ਲੋਕ ਦੁੱਖ ਕਿਉਂ ਪਾਉਂਦੇ ਨੇ? ਉੱਥੇ ਦੁੱਖ ਆਉਣਾ ਨਹੀਂ ਲਿਖਿਆ ਬਾਣੀ ਅੰਦਰ, ਉੱਥੇ ਸਾਹਿਬ ਨੇ ਕਿਹਾ ਦੁੱਖ ਪਾਉਣਾ। ਉਂਝ ਜਿੰਨੇ ਆਪਾਂ ਦੁਨੀਆਂ ਵਿੱਚ ਸਾਨੂੰ ਪਾਤਸ਼ਾਹ ਨੇ ਮੈਂਟਲੀ ਪ੍ਰਪੇਅਰ ਕੀਤਾ ਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਤੇਰੇ ਜੀਵਨ ਵਿੱਚ ਮੁਸ਼ਕਲ ਵੀ ਆਉਣੀ ਹੈ, ਦੁੱਖ ਵੀ ਆਉਣਾ, ਸੁੱਖ ਵੀ ਆਉਣਾ, ਪਰ ਤੈਨੂੰ ਦੁੱਖ ਪਾਉਣਾ ਨਹੀਂ ਪਏਗਾ ਜੇ ਤੈਨੂੰ ਰੱਬ ਚੇਤੇ। ਜੇ ਤੂੰ ਗੁਰੂ ਦੀ ਸੇਵਾ ਕਰਦਾ ਦੁੱਖ ਪਾਉਣਾ ਨਹੀਂ ਪਏਗਾ, ਉਹ ਥੋੜੇ ਸਮੇਂ ਵਿੱਚ ਲੰਘ ਜਾਏਗਾ, ਤੈਨੂੰ ਪਤਾ ਵੀ ਨਹੀਂ ਲੱਗੇਗਾ। ਇਸ ਲਈ ਭਾਈ ਜਿਹੜੇ ਦੁਨੀਆਂ ਦੇ ਲੋਕ ਦੁੱਖ ਪਾ ਰਹੇ ਨੇ ਭੋਗ ਰਹੇ ਨੇ, ਉਹਨਾਂ ਵਿੱਚ ਸਾਹਿਬ ਨੇ ਬਚਨ ਕਿਹਾ ਇਸ ਕਰਕੇ ਭੋਗਦੇ ਨੇ, ਉਹਨਾਂ ਨੂੰ ਨਾਮ ਭੁੱਲ ਗਿਆ, ਇਸ ਕਰਕੇ ਭੋਗਦੇ ਨੇ ਰੱਬ ਭੁੱਲ ਗਿਆ। ਤਾਂ ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨੈ ਚੁੱਕੇ, ਗੁਰ ਇਹ ਭੇਦ ਬਤਾਵੇ। ਇਹ ਗੁਰੂ ਨੇ ਭੇਤ ਦੀ ਗੱਲ ਕਹੀ ਹੈ, ਉਹ ਦੁਨੀਆਂ ਦੇ ਲੋਕੋ ਦੁੱਖ ਤਾਂ ਪਾਉਂਦੇ ਹੋ ਤੁਹਾਨੂੰ ਰੱਬ ਨਹੀਂ ਚੇਤੇ, ਦੁੱਖ ਤਾਂ ਪਾਉਂਦੇ ਹੋ ਤੁਹਾਨੂੰ ਨਾਮ ਭੁੱਲ ਗਏ, ਰੱਬ ਦਾ ਨਾਮ ਭੁੱਲ ਜਾਏ ਫਿਰ ਦੁੱਖ ਪਾਉਣਾ ਪੈਂਦਾ। ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਹ ਕਿਹਨੇ ਕਿਹਾ ਭਾਈ? ਕਹਿੰਦੇ ਗੁਰੂ ਨੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਗਤ ਬਿਨਾ ਸਹਿਸਾ ਨੈ ਚੁੱਕੇ, ਗੁਰ ਇਹ ਭੇਦ ਬਤਾਵੇ। ਭਾਈ ਭੇਤ ਦੀ ਗੱਲ ਗੁਰੂ ਨੇ ਕਹੀ ਹੈ, ਦੁਨੀਆਂ ਦੇ ਲੋਕੋ ਨਾਮ ਤੋਂ ਬਿਨਾਂ ਦੁੱਖ ਪਾਉਂਦੇ, ਨਾਮ ਤੋਂ ਬਗੈਰ ਦੁਖੀ ਹੋਈਦਾ ਤੇ ਮਹਾਰਾਜ ਸੁੱਖ ਕਿਵੇਂ ਮਿਲਦਾ? ਫਿਰ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ,
सिमर सिमर सुख पावो, सिमरो सिमर सिमर सुख पावो, क्योंकि नाम जपन नाल सुख मिलना। दुनिया विच लोग सब कुछ हुंदे आ दुखी ने, अज विज्ञान इस गल ते परेशान है, मेडिकल साइंस के भाई एक दुख का इलाज लभी दा जनू दूजा निकल आउंदा, एक दुख का इलाज हुंदा है जनू बंदा दूजे दुख नाल कोई पीड़ित हो रहा है। ਉਹਦਾ ਰੀਜ਼ਨ ਇਹ ਹੈ ਭਾਈ, ਲੋਕ ਨਾਮ ਤੋਂ ਟੁੱਟ ਗਏ ਨੇ। ਨਾਮ ਤੋਂ ਟੁੱਟਣ ਤੋਂ ਬਾਅਦ ਕੀ ਹੁੰਦਾ? ਜੀਵਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧਦਾ। ਜਿਹੜੇ ਮਨ ਦੇ ਪੰਜ ਤੱਤ ਨੇ ਨਾ, ਉਹਨਾਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧਦਾ। ਅੱਜ ਦੁਨੀਆਂ ਵਿੱਚ ਇੰਨਾ ਕ੍ਰੋਧ ਹੈ, ਉਸ ਕ੍ਰੋਧ ਦਾ ਕੋਈ ਇਲਾਜ ਨਹੀਂ ਹੋ ਰਿਹਾ। ਕੋਈ ਬੰਦਾ ਬਜ਼ੁਰਗ ਹੋ ਜਾਏ 60-70 ਸਾਲ ਦਾ, ਚਲੋ ਭਾਈ ਉਹਦਾ ਬੀਪੀ ਵੱਧਦਾ, ਸ਼ੂਗਰ ਹੈ, ਕੋਈ ਰੋਗ ਹੈ, ਗੱਲ ਸਮਝ ਆਉਂਦੀ ਹੈ। ਜੇ 20 ਸਾਲ ਦੇ ਬੱਚੇ ਨੂੰ ਬਲੱਡ ਪ੍ਰੈਸ਼ਰ ਹੋ ਰਿਹਾ ਤਾਂ ਸੋਚਣ ਦੀ ਗੱਲ ਹੈ, ਇਹਨੂੰ ਇੰਨਾ ਬੀਪੀ ਕਿਉਂ ਵੱਧ ਹੈ? ਹਰ ਪੇਰੈਂਟਸ ਦੀ ਕੋਈ ਪਰੇਸ਼ਾਨੀ ਹੈ, ਸਾਡੇ ਬੱਚੇ ਗੁੱਸਾ ਬਹੁਤ ਕਰਦੇ ਜੀ, ਇਹਨੂੰ ਗੁੱਸਾ ਬਹੁਤ ਆਉਂਦਾ ਜੀ, ਇੰਨੀ ਛੋਟੀ ਉਮਰ 'ਚ ਗੁੱਸਾ। ਭਾਈ ਇਹ ਕ੍ਰੋਧ ਜਿਹੜਾ, ਇਹ ਦੋ ਜਣਿਆਂ ਦਾ ਨੁਕਸਾਨ ਕਰਦਾ, ਇੱਕ ਤਾਂ ਸਾਹਮਣੇ ਵਾਲੇ ਦਾ, ਚਾਹੇ ਘਰ ਵਿੱਚ ਹੋਵੇ ਚਾਹੇ ਬਾਹਰ ਕਿਸੇ ਨਾਲ ਲੜ ਪਏ। ਦੂਜਾ ਕ੍ਰੋਧ ਉਹ ਬੰਦੇ ਦਾ ਵੀ ਨੁਕਸਾਨ ਕਰਦਾ ਜਿਹਨੂੰ ਕ੍ਰੋਧ ਆ ਰਿਹਾ। ਸਤਿਗੁਰਾਂ ਬਾਣੀ ਅੰਦਰ ਬਚਨ ਕਿਹਾ, ਭਾਈ ਜਿਹਦੇ ਸਰੀਰ ਵਿੱਚ ਕ੍ਰੋਧ ਗੁੱਸਾ ਆਉਂਦਾ, ਜੇ ਉਹ ਗੁੱਸਾ ਲੰਬਾ ਸਮਾਂ ਰਹਿਣ ਲੱਗ ਜਾਏ, ਉਹ ਸਰੀਰ ਰੋਗੀ ਹੋਣ ਲੱਗ ਜਾਏਗਾ। ਉਸ ਸਰੀਰ ਨੂੰ ਬੀਪੀ, ਬਲੱਡ ਪ੍ਰੈਸ਼ਰ, ਥਾਇਰਾਇਡ, ਇਹ ਬਿਮਾਰੀਆਂ ਘੇਰਦੀਆਂ ਨੇ। ਕਿਉਂ? ਉਹਦੇ ਅੰਦਰ ਕ੍ਰੋਧ ਰਹਿਣ ਲੱਗ ਪਿਆ। ਸਤਿਗੁਰਾਂ ਬਚਨ ਕਿਹਾ, ਬਿਮਾਰੀ ਇਹ ਰੋਗ ਰੱਬ ਨੇ ਥੋੜੀ ਲਾਏ ਨੇ, ਰੱਬ ਨੇ ਇਹ ਰੋਗ ਨਹੀਂ ਲਾਏ। ਇਹ ਸਰੀਰ ਨੂੰ ਰੋਗ ਕਿੱਥੋਂ ਲੱਗੇ? ਕਿਉਂਕਿ ਮਨ ਚ ਕ੍ਰੋਧ ਰੱਖਣ ਲੱਗ ਪਏ। ਇਹ ਗੁਰੂ ਨੇ ਲਿਖ ਕੇ ਦਿੱਤਾ, ਸਾਹਿਬ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਾਈ। ਭਾਈ ਤੇਰੇ ਸਰੀਰ ਨੂੰ ਰੋਗ ਨਹੀਂ ਲੱਗਣੇ ਜੇ ਤੂੰ ਗੁੱਸਾ ਨਾ ਮਨ ਚ ਲਿਆ, ਗੁੱਸਾ ਮਨ ਨਾ ਹੰਢਾਏ। ਭਾਈ ਗੁੱਸਾ ਆਉਣਾ ਅਲੱਗ ਗੱਲ ਹੈ, ਗੁੱਸਾ ਹਟਾਉਣਾ ਅਲੱਗ ਗੱਲ ਹੈ। ਗੁੱਸਾ ਆ ਸਭ ਨੂੰ ਸਕਦਾ, ਜੋ ਮਨ ਦਾ ਤੱਤ ਹੈ, ਹਰ ਬੰਦੇ ਨੂੰ ਗੁੱਸਾ ਆਉਂਦਾ ਕੋਈ ਨਾ ਕੋਈ। ਪਰ ਜਦੋਂ ਗੁੱਸਾ ਹਟਾਉਣ ਲੱਗ ਜਾਓ, ਇਹ ਤੁਹਾਡੇ ਕੰਮ ਆਏਗੀ ਗੱਲ। ਅੱਜ ਮਾਫ ਕਰਿਓ, ਥਾਇਰਾਇਡ ਦੀ ਬਿਮਾਰੀ ਭੈਣਾਂ ਨੂੰ ਜ਼ਿਆਦਾ ਲੱਗ ਰਹੀ ਹੈ, ਮੈਂ ਇੱਥੇ ਵੀ ਵੇਖਿਆ। ਇਹ ਨਵੀਂ ਬਿਮਾਰੀ ਕ੍ਰੀਏਟ ਹੋਈ ਹੈ, ਥੋੜੇ ਸਾਲਾਂ ਤੋਂ ਇੱਕ ਬਿਮਾਰੀ ਨੇ ਪੈਰ ਪਸਾਰੇ, ਉਹ ਖਾਸ ਕਰਕੇ ਬੀਬੀਆਂ ਨੂੰ ਲੱਗ ਰਹੀ ਹੈ, ਥਾਇਰਾਇਡ। ਜਾਂ ਤਾਂ ਉਹਦੇ ਨਾਲ ਸਰੀਰ ਸੁੱਕਣ ਲੱਗ ਪੈਂਦਾ, ਜਾਂ ਉਹਦੇ ਨਾਲ ਸਰੀਰ ਮੋਟਾਪਾ ਹੋਣ ਲੱਗ ਪੈਂਦਾ, ਸਰੀਰ ਵਿੱਚ ਦਰਦਾਂ ਰਹਿੰਦੀਆਂ ਨੇ, ਅੱਖਾਂ ਦੀ ਲਾਈਟ ਘੱਟ ਜਾਂਦੀ ਹੈ, ਉਹਦੇ ਨਾਲ ਹੋਰ ਕਈ ਪ੍ਰੋਬਲਮਾਂ ਖੜੀਆਂ। ਜਦੋਂ ਵਿਗਿਆਨ ਨੇ, ਮੈਡੀਕਲ ਸਾਇੰਸ ਨੇ ਰਿਸਰਚ ਕੀਤੀ, ਇਹ ਰੋਗ ਕਿਉਂ ਲੱਗ ਰਿਹਾ, ਇਹ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਦੀਆਂ ਪਹਿਲਾਂ ਕਹਿ ਦਿੱਤੀ, ਉਹ ਬੰਦਿਆ ਇਹ ਰੋਗ ਰੱਬ ਦੇ ਲਾਏ ਹੋਏ ਨਹੀਂ, ਇਹ ਤੇਰਾ ਆਪਣਾ ਕ੍ਰੀਏਟ ਕੀਤਾ ਰੋਗ ਹੈ। ਕਿਉਂ? ਤੂੰ ਮਨ ਵਿੱਚ ਗੁੱਸਾ ਹਟਾਉਣ ਲੱਗ ਪਿਆ। ਹਟਾਉਣ ਦਾ ਅਰਥ ਪਤਾ ਕੀ? ਹਟਾਉਣ ਦਾ ਅਰਥ ਹੈ ਲੰਬਾ ਸਮਾਂ ਮਨ ਚ ਗੁੱਸਾ ਰਹਿਣ ਲੱਗ। ਕਈ ਵਾਰ ਭੈਣਾਂ ਗੱਲਾਂ ਕਰਦੀਆਂ ਨਾ ਆਪਸ ਵਿੱਚ, ਆਹ ਭੈਣੇ ਕੱਪੜਾ ਬਹੁਤ ਹੰਢਿਆ, ਏਦਾਂ ਕਹਿੰਦੇ, ਆਹ ਕੱਪੜਾ ਐਤਕੀ ਬਹੁਤ ਹੰਢਿਆ। ਹੰਢੇ ਦਾ ਅਰਥ ਵੀ ਲੰਬਾ ਸਮਾਂ ਚੱਲਿਆ। ਜਿਹੜਾ ਗੁੱਸਾ ਮਨ ਵਿੱਚ ਲੰਬਾ ਸਮਾਂ ਰਹਿਣ ਲੱਗ ਜਾਏ, ਉਹ ਸਰੀਰ ਨੂੰ ਰੋਗ ਲੱਗਣ ਲੱਗ ਪਈ। ਸਤਿਗੁਰਾਂ ਬਾਣੀ ਅੰਦਰ ਕਿਹਾ, ਤੇਰੇ ਸਰੀਰ ਨੂੰ ਰੋਗ ਨਹੀਂ ਲੱਗ ਸਕਦਾ, ਮਨ ਚ ਗੁੱਸਾ ਹੰਢਾਇਆ ਨਾ ਕਰ। ਜੇ ਮਨ ਚ ਗੁੱਸਾ ਆਵੇ, ਉਹਨੂੰ ਥੋੜੇ ਸਮੇਂ ਬਾਅਦ ਡਿਲੀਟ ਕਰ ਦਿਆ ਕਰ। ਜੇ ਭਾਈ ਛੋਟੀ ਛੋਟੀ ਗੱਲ ਉੱਤੇ ਦੋ ਦੋ ਦਿਨ ਮੂੰਹ ਫੁਲਾ ਕੇ ਰੱਖਣੇ, ਫਿਰ ਰੋਗ ਲੱਗਣ ਗਈ। ਘਰ ਵਿੱਚ ਮਾੜੀ ਜੇ ਗੱਲ ਹੋਈ ਹੈ, ਦੋ ਦੋ ਦਿਨ ਮੂੰਹ ਫੁੱਲੇ ਹੋਏ ਨੇ, ਅੰਦਰੇ ਅੰਦਰ ਗੁੱਸਾ ਕ੍ਰੋਧ, ਤੁਹਾਨੂੰ ਰੋਗ ਲੱਗਣਗੇ। ਇਹ ਮੈਂ ਨਹੀਂ ਕਹਿ ਰਿਹਾ, ਸਾਹਿਬ ਨੇ ਕਿਹਾ, ਗੁੱਸਾ ਮਨ ਨਾ ਹੰਢਾਏ, ਗੁੱਸਾ ਮਨ ਚ ਨਾ ਰੱਖੀ। ਫਿਰ ਲਿਖ ਕੇ ਦਿੱਤਾ, ਦੇਹੀ ਰੋਗ ਨਾ ਲੱਗਾਈ, ਪੱਲੇ ਸਭ ਕੁਛ ਪਾਏ। ਤੈਨੂੰ ਸਭ ਕੁਝ ਮਿਲਣਾ ਵੀ ਹੈ, ਤੈਨੂੰ ਰੋਗ ਨਹੀਂ ਲੱਗਣਗੇ। ਉਹ ਗੁੱਸਾ ਨਾ ਮਨ ਚ ਹੰਢਾਇਆ ਕਰ, ਲੰਬਾ ਸਮਾਂ ਰੱਖਿਆ ਨਾ ਕਰ ਗੁੱਸਾ ਮਨ ਚ। ਜੇ ਮਨ ਵਿੱਚ ਗੁੱਸਾ ਰੱਖਣ ਲੱਗ ਪਏ, ਇਹਨੇ ਸਰੀਰ ਨੂੰ ਰੋਗ ਲਾਉਣ ਲੱਗ ਪੈਣੇ, ਇਹ ਸਰੀਰ ਰੋਗੀ ਹੋਣ ਲੱਗ ਜਾਏਗਾ। ਹੇ ਕੱਲ ਮੂਲ ਕ੍ਰੋਧੰ ਕਰਨਾ ਨਾ ਉਪਰਜਿਤ ਹੈ, ਕ੍ਰੋਧ ਆਉਣ ਲੱਗ ਜਾਏ, ਦਇਆ ਘੱਟ ਜਾਂਦੀ ਹੈ, ਦਇਆ ਮੁੱਕ ਜਾਏ, ਧਰਮ ਮੁੱਕ ਜਾਂਦਾ। ਕਿਉਂਕਿ ਧਰਮ ਦੀ ਉਪਜ, ਧਰਮ ਦੀ ਪੈਦਾਸ਼ ਦਇਆ ਤੋਂ ਹੁੰਦੀ ਹੈ। ਇਸ ਲਈ ਮਹਾਰਾਜ ਨੇ ਬਚਨ ਕਹਿ, ਭਾਈ ਤੇਰਾ ਸਰੀਰ ਤੰਦਰੁਸਤ ਰਹਿ ਸਕਦਾ,
ਅਕਾਲ ਪੁਰਖ ਰੱਬ ਦਾ ਨਾਮ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਜਪ ਸਤਨਾਮ ਸ੍ਰੀ ਵਾਹਿਗੁਰੂ, ਤੂੰ ਸਹੀ ਹੋ ਸਕਣਾ। ਰੱਬ ਦਾ ਸ਼ੁਕਰਾਨਾ ਕਿਉਂ ਕਰਨਾ? ਕੀ ਕੱਲਾ ਬੱਚੇ ਬਾਹਰ ਚਲ ਜਾਣ ਉਦੋਂ ਹੀ ਸ਼ੁਕਰਾਨਾ ਕਰਨਾ ਚਾਹੀਦਾ? ਆ ਸੁਣਿਓ, ਤੁਹਾਡੇ ਚੋਂ ਬਹੁਤ ਬੰਦੇ ਇਸ ਤਰ੍ਹਾਂ ਕਹਿਣਗੇ ਵੀ ਜੇ ਜ਼ਮੀਨ ਹੋਵੇ ਫਿਰ ਸ਼ੁਕਰਾਨਾ ਕਰਨਾ ਚਾਹੀਦਾ, ਪੈਸੇ ਹੋਣ ਫਿਰ ਸ਼ੁਕਰਾਨਾ ਕਰਨਾ ਚਾਹੀਦਾ, ਜੇ ਬੱਚੇ ਜਾਂ ਅਸੀਂ ਬਾਹਰ ਚਲੇ ਜਾਈਏ ਫਿਰ ਰੱਬ ਦਾ ਸ਼ੁਕਰ ਕਰਨ। ਜਿਹੜੇ ਬੰਦੇ ਕੋਲ ਜ਼ਮੀਨ ਜਾਇਦਾਦ ਪੈਸਾ ਨਹੀਂ, ਫਿਰ ਉਹ ਰੱਬ ਦਾ ਸ਼ੁਕਰ ਨਾ ਕਰੇ। ਬਾਣੀ ਪੜਿਓ, ਸਤਿਗੁਰਾਂ ਕਿਹਾ ਹਰ ਬੰਦੇ ਨੂੰ ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਕਿਉਂ ਕਹਿੰਦੇ? ਅਕਾਲ ਪੁਰਖ ਰੱਬ ਨੇ ਹਰ ਇੱਕ ਬੰਦੇ ਨੂੰ ਬਹੁਤ ਕੀਮਤੀ ਚੀਜ਼ਾਂ ਦਿੱਤੀਆਂ ਨੇ, ਓਏ ਰੱਬ ਦਾ ਸ਼ੁਕਰਾਨਾ ਕਰ। ਕੱਲੀ ਜ਼ਮੀਨ ਜਾਇਦਾਦ ਪੈਸਾ ਨਹੀਂ, ਰੱਬ ਨੇ ਤੈਨੂੰ ਕੀਮਤੀ ਚੀਜ਼ ਪਤਾ ਕੀ ਦਿੱਤੀ ਹੈ? ਆ ਦੁਨੀਆਂ ਵੇਖਣ ਲਈ ਅੱਖਾਂ ਦਿੱਤੀਆਂ, ਇਹ ਮੁੱਲ ਨਹੀਂ ਮਿਲਦੀਆਂ ਕਿਤੇ। ਇੱਕ ਅੱਖ ਕਿਸੇ ਦੀ ਖਰਾਬ ਹੋ ਜਾਏ ਨਾ, ਪੁੱਛੋ ਡਾਕਟਰਾਂ ਤੋਂ ਕੀ ਭਾਅ ਵਿਕਦੀ ਹੈ। ਜੇ ਪਿੱਛੋਂ ਲਾਈਟ ਚਲੀ ਜਾਏ ਫਿਰ ਪੁੱਛੋ ਕੀ ਹੈ। ਕਈ ਵਾਰ ਅੱਖਾਂ ਬਣਦੀਆਂ ਨਹੀਂ ਤਾਂ ਉਹ ਡਾਕਟਰ ਤੁਹਾਨੂੰ ਕਹਿ ਦਿੰਦਾ ਵੀ ਪਿੱਛੋਂ ਲਾਈਟ ਨਹੀਂ ਹੈ, ਇਹ ਨਹੀਂ ਅੱਖ ਬਣਨੀ। ਕਦੇ ਉਹ ਡਾਕਟਰ ਨੂੰ ਪੁੱਛਿਓ ਪਿੱਛੋਂ ਕਿੱਥੋਂ? ਇਹਦਾ ਮਤਲਬ ਇਹਨਾਂ ਅੱਖਾਂ ਦੇ ਪਿੱਛੇ ਵੀ ਕੋਈ ਕਿਰਪਾ ਕਰਨ ਵਾਲਾ ਬੈਠਾ ਜਿਹੜਾ ਇਹਨਾਂ ਅੱਖਾਂ ਵਿੱਚੋਂ ਦੇਖਦਾ। ਉਹ ਭਲਿਆ ਜਿਹੜੇ ਰੱਬ ਨੇ ਦੁਨੀਆਂ ਵੇਖਣ ਲਈ ਜੋਤ ਦਿੱਤੀ ਹੈ, ਰੱਬ ਦਾ ਸ਼ੁਕਰ ਕਰਿਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਤੁਸੀਂ ਵਾਹਿਗੁਰੂ ਕਹੋਗੇ, ਸ਼ੁਕਰਾਨਾ ਕਰੋਗੇ, ਕਦੇ ਤਜਰਬਾ ਕਰਿਓ, ਤੁਹਾਡੀਆਂ ਅੱਖਾਂ ਆਪੇ ਹੀ ਬੰਦ ਹੋ ਜਾਂਦੀਆਂ, ਉਹਦੇ ਸ਼ੁਕਰ ਵਿੱਚ ਅੱਖਾਂ ਬੰਦ ਆਪੇ ਹੀ ਹੋ ਜਾਂਦੀਆਂ, ਤੁਹਾਨੂੰ ਕਹਿਣਾ ਨਹੀਂ ਪੈਂਦਾ। ਆ ਕਹਿ ਕੇ ਵੇਖੋ ਸਤਨਾਮ ਸ੍ਰੀ, ਆਪੇ ਹੀ ਅੱਖਾਂ ਬੰਦ ਹੋ ਜਾਂਦੀਆਂ। ਰੱਬ ਦਾ ਸ਼ੁਕਰਾਨਾ ਕਰ, ਉਹਨੇ ਇਹ ਅੱਖਾਂ ਦਿੱਤੀਆਂ ਨੇ। ਰੱਬ ਦਾ ਸ਼ੁਕਰਾਨਾ ਕਰ, ਬੋਲਣ ਲਈ ਜ਼ੁਬਾਨ ਦਿੱਤੀ ਹੈ। ਲੱਖਾਂ ਲੋਕ ਗੁੰਗੇ ਪੈਦਾ ਕੀਤੇ ਨੇ ਰੱਬ ਨੇ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਲੱਖਾਂ ਲੋਕ ਅਪਾਹਿਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਜਾਂਦੀ ਹੈ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਰੱਬ ਤੈਨੂੰ ਵੀ ਗੁੰਗਾ ਬਹਿਰਾ ਅਪਾਹਜ ਕਰ ਦਿੰਦਾ, ਤੂੰ ਕੀ ਵਿਗਾੜ ਲੈਣਾ ਸੀ? ਰੱਬ ਦਾ ਸ਼ੁਕਰਾਨਾ ਕਰ, ਤੈਨੂੰ ਤੁਰਨ ਲਈ ਪੈਰ ਦਿੱਤੇ ਨੇ, ਉਸ ਦਾਤੇ ਦਾ ਸ਼ੁਕਰ ਕਰਕੇ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ, ਜਿਹਨੇ ਤੰਦਰੁਸਤੀ ਦਿੱਤੀ। ਇੱਕ ਸਭ ਤੋਂ ਕੀਮਤੀ ਚੀਜ਼ ਸਰੀਰ ਵਿੱਚ ਹੋਰ ਹੈ, ਅੱਖਾਂ, ਪੈਰ, ਜੇਬਾਂ, ਨੱਕ, ਕੰਨ ਤੰਦਰੁਸਤ ਹੈ ਨਾ। ਇਹ ਤੋਂ ਬਾਅਦ ਇੱਕ ਕੀਮਤੀ ਚੀਜ਼ ਹੈ ਆ ਜਿਹੜੀ ਦਿਮਾਗ ਵਿੱਚ ਰੱਬ ਨੇ ਸੁਰਤ ਰੱਖੀ ਹੈ। ਤੁਹਾਡੀ ਸੁਰਤ ਸਹੀ ਹੈ, ਤੁਹਾਨੂੰ ਯਾਦ ਹੈ ਤੁਹਾਡਾ ਘਰ ਕਿੱਥੇ ਆ, ਪਿੰਡ ਕਿਹੜਾ ਹੈ, ਬੱਚੇ ਕਿੰਨੇ ਨੇ, ਜ਼ਮੀਨ ਜਾਇਦਾਦ ਸਭ ਕੁਝ ਚੇਤੇ ਆ ਨਾ। ਤੇ ਜੇ ਆ ਸੁਰਤ ਨਾ ਹੋਵੇ, ਬੰਦੇ ਨੂੰ ਕੋਈ ਚੇਤਾ ਨਹੀਂ ਰਹਿੰਦਾ। ਪਾਗਲ ਬੰਦੇ ਅੱਖਾਂ ਨਾਲ ਵੇਖਦੇ ਵੀ ਆ, ਜ਼ਬਾਨ ਨਾਲ ਬੋਲਦੇ ਵੀ ਆ, ਤੁਰਦੇ ਵੀ ਆ, ਪਰ ਰੱਬ ਨੇ ਸੁਰਤ ਖੋਲੀ, ਉਹਨਾਂ ਦੀ ਦੁਨੀਆਂ 'ਚ ਕੋਈ ਕੀਮਤ। ਜਦੋਂ ਰੱਬ ਸੁਰਤ ਖੋਲੇ, ਉਹ ਬੰਦਾ ਮੈਂਟਲ ਪਾਗਲ ਹੋ ਜਾਂਦਾ, ਉਹਦੀ ਦੁਨੀਆਂ ਖਤਮ ਹੋ ਜਾਂਦੀ ਹੈ। ਰੱਬ ਨੇ ਕੀਮਤੀ ਚੀਜ਼ ਦਿੱਤੀ ਹੈ ਸੁਰਤ। ਸਾਧ ਸੰਗਤ, ਆ ਰੱਬ ਨੇ ਸੁਰਤ ਦਿੱਤੀ, ਆਪਾਂ ਤੰਦਰੁਸਤ ਹਾਂ। ਜੇ ਰੱਬ ਸੁਰਤ ਨਾ ਦੇਵੇ ਆ ਸਰੀਰ ਨੂੰ ਕੀ ਕਰਾਂਗੇ? ਇਸ ਲਈ ਸਾਹਿਬ ਨੇ ਕਿਹਾ ਰੱਬ ਦਾ ਸ਼ੁਕਰ ਕਰਿਆ ਕਰ ਜਿਹਨੇ ਸੁਰਤ ਦਿੱਤੀ ਹੈ, ਉਹਦਾ ਸ਼ੁਕਰਾਨਾ ਕਰ। ਰਾਮ ਕਲੀ ਮਹਲਾ ਪੰਜਵਾ, ਇਸ ਪਾਣੀ ਤੇ ਜਿਨ ਤੂੰ ਕਰਿਆ, ਕਹਿੰਦੇ ਤੇਰਾ ਸਰੀਰ ਨਹੀਂ ਬਣਾਇਆ ਰੱਬ ਨੇ, ਮਾਟੀ ਕਾ ਲੈ ਦੇਹੁਰਾ ਕਰਿਆ,

0: ਅਰਜਨਾ ਸਗਲੇ ਛੋਡ ਵਿਚਾਰ ਮਨਾ। ਤੁਹਾਨੂੰ ਕਿੰਨਾ ਚੇਤੇ ਆ, 20-20 ਸਾਲ ਦੀਆਂ ਗੱਲਾਂ ਚੇਤੇ ਆ। ਆ ਕਈ ਵਾਰ ਘਰਾਂ ਚ, ਕਿਉਂ ਆਪਾਂ ਗ੍ਰਸਤੀ ਬੰਦੇ ਆ ਪਰਿਵਾਰਾਂ ਵਾਲੇ, ਘਰਾਂ ਵਿੱਚ ਊਚ ਨੀਚ ਕੋਈ ਗੱਲ ਝਗੜਾ ਹੋ ਜਾਏ ਨਾ, ਮੈਨੂੰ ਮਾਫ ਕਰਿਓ, 20-20 ਸਾਲ ਦੀਆਂ ਗੱਲਾਂ ਸੁਣਾਉਂਦੀਆਂ ਵੇਖੀਆਂ ਨੇ ਮੈਂ ਮਾਈਆਂ। ਉਹਨਾਂ ਦੇ ਬੱਚੇ ਖੁਦ ਜਵਾਨ ਹੋ ਗਏ, ਵੱਡੇ ਹੋ ਗਏ, ਵਿਆਹਣ ਦੇ ਯੋਗ ਹੋ ਗਏ। ਜਦੋਂ ਅੱਜ ਵੀ ਕਿਤੇ ਬਜ਼ੁਰਗ ਮਾਈ ਸੱਸ ਨਾਲ ਲੜਦੀਆਂ ਨਾ, ਤਾਂ 20 ਸਾਲ ਪਿਛਲੀ ਗੱਲ ਕਹਿੰਦੀ ਆ, ਤੂੰ ਤਾਂ ਉਦੋਂ ਵੀ ਨੀ ਖੁਸ਼ੀ ਮਨਾਈ ਜਦ ਮੈਂ ਵਿਆਹੀ ਆਈ ਸੀ, 20 ਸਾਲ ਪਿਛਲੀ ਗੱਲ ਚੇਤੇ ਆ, ਤੂੰ ਤਾਂ ਉਦੋਂ ਵੀ ਮੇਰੇ ਨਾਲ ਐਂ ਕੀਤਾ ਸੀ। 20-20 ਸਾਲ ਦੀਆਂ ਗੱਲਾਂ ਚੇਤੇ ਨੇ। ਓਏ ਬੰਦਿਆ, ਤੈਨੂੰ ਭੁੱਲ ਜਾਂਦਾ ਤਾਂ ਰੱਬ ਦਾ ਨਾਮ ਭੁੱਲ ਜਾਂਦਾ, ਤੈਨੂੰ ਭੁੱਲਦਾ ਤਾਂ ਸੁੱਖ ਦੇਣ ਵਾਲਾ ਵਾਹਿਗੁਰੂ ਭੁੱਲ ਜਾਂਦਾ। ਰੱਬ ਨੂੰ ਚੇਤੇ ਕਰਕੇ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ, ਜਿਹਨੇ ਤੈਨੂੰ ਦੁਨੀਆਂ ਵਿੱਚ ਚੇਤਾ ਰੱਖਿਆ। ਆਪਾਂ ਰਾਤੀ ਨੀਂਦ ਵਿੱਚ ਸੌਂ ਜਾਈਦਾ, ਸਰੀਰ ਦੇ ਸਾਰੇ ਅੰਦਰ ਦੇ ਪਾਰਟ ਭੋਜਨ ਨੂੰ ਪਚਾਉਂਦੇ ਨੇ, ਬਲੱਡ ਬਣਾਉਂਦੇ ਨੇ, ਸਰੀਰ ਨੂੰ ਪ੍ਰੋਟੀਨ, ਵਿਟਾਮਿਨ, ਜੋ ਕੁਝ ਚਾਹੀਦਾ ਹਰ ਸਰੀਰ ਦੇ ਅੰਗ ਨੂੰ, ਉਹ ਸਭ ਕੁਝ ਕੌਣ ਦੇ ਰਿਹਾ? ਰੱਬ। ਫਿਰ ਸਾਹਿਬ ਨੇ ਕਿਹਾ, ਉੱਠਦੇ ਆ ਸਾਰ ਜ਼ਰੂਰ ਕਿਹਾ ਕਰ, ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉੱਠਦੇ ਅਨਸਾਰ ਵਾਹਿਗੁਰੂ ਕਵੇ, ਕਿਉਂਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਬਰਮ ਗਤ ਪਾਵੇ। ਉਹਦੀ ਕਿਰਪਾ ਨਾਲ ਸਰੀਰ ਤੰਦਰੁਸਤ ਹੈ, ਉਹਦਾ ਸ਼ੁਕਰਾਨਾ ਕਰ, ਉਹਨੇ ਤੈਨੂੰ ਸੁਰਤ ਦਿੱਤੀ। ਉਕਤ ਜੋਤ ਲੈ ਸੁਰਤ ਬਰਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸਮਾਰ ਜਨਾ, ਸਗਲੇ ਛੋਡ ਵਿਚਾਰ ਮਨਾ। ਸਾਰੇ ਝਗੜੇ ਛੱਡ ਦੇ, ਇੱਕ ਦਾਤੇ ਦਾ ਸ਼ੁਕਰਾਨਾ ਕਰਕੇ ਰੋਜ਼ ਕਿਹਾ ਕਰ, ਸਤਨਾਮ ਸ੍ਰੀ ਵਾਹਿਗੁਰੂ, ਤੈਨੂੰ ਸੁੱਖ ਮਿਲੇਗਾ। ਇੱਕ ਸੁਖਮਣੀ ਸਾਹਿਬ ਦਾ ਪਦਾ ਮੈਂ ਤੁਹਾਨੂੰ ਸੁਣਾਉਣਾ, ਧਿਆਨ ਨਾਲ ਸੁਣਿਓ। ਉਹਦੇ ਵਿੱਚ ਸਾਹਿਬ ਨੇ ਕਿਹਾ, ਤੰਦਰੁਸਤੀ ਦਿੱਤੀ ਸ਼ੁਕਰ ਕਰ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਜਿਹਨੇ ਸਰੀਰ ਤੰਦਰੁਸਤ ਦਿੱਤਾ ਉਹਨੂੰ ਚੇਤੇ ਕਰ, ਬਾਰ ਵਿਵਸਥਾ ਤੁਝੈ ਪਿਆਰੇ ਦੁੱਧ। ਤੂੰ ਨਿੱਕਾ ਜਿਹਾ ਬੱਚਾ ਸੀ, ਤੈਨੂੰ ਮਾਂ ਪਿਓ ਦਿੱਤੇ ਰੱਬ ਨੇ, ਤੈਨੂੰ ਪੀਣ ਵਾਸਤੇ ਦੁੱਧ ਦਿੱਤਾ ਰੱਬ ਨੇ, ਓਏ ਰੱਬ ਦਾ ਸ਼ੁਕਰਾਨਾ ਕਰ। ਜਿਹੜੇ ਬੱਚੇ ਬਿਨਾਂ ਮਾਵਾਂ ਤੋਂ ਪਲਦੇ, ਉਹਨਾਂ ਨੂੰ ਪੁੱਛ ਆਸ਼ਰਮ ਵਿੱਚ ਜਾ ਕੇ। ਅਨਾਥ ਆਸ਼ਰਮ ਵਿੱਚ ਜਿਹੜੇ ਮਾਂ ਪਿਓ ਤੋਂ ਬਗੈਰ ਪਲਦੇ ਨੇ, ਉਹ ਬੱਚਿਆਂ ਦੀ ਪਰਵਰਿਸ਼ ਵੇਖੋ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵੇਖਿਓ। ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੇ ਮਾਂ ਪਿਓ ਦਿੱਤੇ ਨੇ। ਅਗਲੀ ਗੱਲ, ਭਰ ਜੋਵਨ ਭੋਜਨ ਸੁੱਖ ਸੂਦ, ਸਰੀਰ ਜਵਾਨ ਹੋਇਆ, ਤੇਰੇ ਘਰ ਵਿੱਚ ਸੁੱਖ ਹੈ, ਤੈਨੂੰ ਜਵਾਨੀ ਮਿਲੀ ਹੈ, ਤੇਰੇ ਪੱਲੇ ਰੱਬ ਨੇ ਕੋਈ ਰੋਗ ਕੋਈ ਝਗੜਾ ਨਹੀਂ ਪਾਇਆ। ਹਜ਼ਾਰਾਂ ਲੱਖਾਂ ਬੰਦਿਆਂ ਦੀ ਜਵਾਨੀ ਬਿਨਾਂ ਕਿਸੇ ਵਜ੍ਹਾ ਦੇ ਕੇਸ ਪੈ ਜਾਂਦੇ ਨੇ, ਜੇਲ੍ਹਾਂ ਵਿੱਚ ਰੁਲ ਜਾਂਦੀ ਬਿਨਾਂ ਕਿਸੇ ਵਜ੍ਹਾ। ਪੰਜਾਬ ਪੁਲਿਸ ਦਾ ਨੌਜਵਾਨ ਨੌਕਰੀ ਰਿਹਾ, ਉਹਦਾ ਵਿਆਹ ਸ਼ਾਦੀ ਹੋ ਗਈ, ਇੱਕ ਉਹਦੇ ਬੱਚੀ ਹੋਈ, ਉਹ 2.5-3 ਮਹੀਨੇ ਦੀ। ਸਾਧ ਸੰਗਤ, ਹੁਣ ਉਹ ਬੰਦਾ ਉਸ ਵਕਤ 18,000-20,000 ਰੁਪਈਆ ਤਨਖਾਹ ਚੱਕਦਾ ਸੀ ਸਨ 2000 ਵਿੱਚ। ਵਿਆਹ ਹੋਇਆ, ਖੁਸ਼ੀਆਂ ਨੇ, ਬੱਚੀ ਵੀ ਰੱਬ ਨੇ ਦਿੱਤੀ, ਪਰ ਘਰ ਦੇ ਕੱਲ ਕਲੇਸ਼ ਨੇ ਉਹਨੂੰ ਇੰਨਾ ਦੁਖੀ ਕੀਤਾ, ਉਹਦੇ ਘਰ ਵਾਲੀ ਆਤਮ ਹੱਤਿਆ ਕਰਕੇ ਮਰ ਗਈ, ਉਹਦੇ ਸਹੁਰਿਆਂ ਨੇ ਉਹਨੂੰ ਪਸਾ ਦਿੱਤਾ। ਉਹ ਬੰਦਾ 8 ਸਾਲ ਜੇਲ੍ਹ ਵਿੱਚ ਰਿਹਾ, ਉਹਦੀ ਨੌਕਰੀ ਵੀ ਰੁਲ ਗਈ, ਉਹਦਾ ਘਰ ਵੀ ਉੱਜੜ ਗਿਆ। ਭਾਈ, ਤੈਨੂੰ ਜਵਾਨੀ ਵਿੱਚ ਰੱਬ ਨੇ ਬਚਾ ਕੇ ਰੱਖਿਆ ਕੱਲ ਕਲੇਸ਼ ਤੋਂ, ਰੱਬ ਦਾ ਸ਼ੁਕਰ ਕਰਿਆ ਕਰ। ਤੇਰੇ ਘਰ ਵਰ ਬਾਹਰ ਵਿੱਚ ਸੁੱਖ ਸ਼ਾਂਤੀ ਹੈ, ਰੋਜ਼ ਉੱਠ ਕੇ ਕਿਹਾ ਕਰ, ਸਤਨਾਮ ਸ੍ਰੀ ਵਾਹਿਗੁਰੂ। ਭਰ ਜੋ ਬਨ ਭੋਜਨ ਸੁੱਖ ਸੂਦ, ਬਿਰਧ ਭੈਆਂ ਉੱਪਰ ਸਾਕ ਸੈਨ। ਤੂੰ ਬੁੱਢਾ ਹੋਇਆ, ਤੈਨੂੰ ਰੱਬ ਨੇ ਪੁੱਤ ਧੀਆਂ ਪੋਤੇ ਪੜਪੋਤੇ ਦਿੱਤੇ, ਰੱਬ ਦਾ ਸ਼ੁਕਰ ਕਰ। ਮਹਾਰਾਜ, ਕਿਉਂ? ਕਹਿੰਦੇ, ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਹੀ ਨਹੀਂ ਦਿੱਤੀ, ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਨਹੀਂ ਦਿੱਤੀ, ਔਰ ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਦਿੱਤੀ ਵੀ ਹੈ, ਪਰ ਔਲਾਦ ਦਾ ਸੁੱਖ ਨਹੀਂ ਦਿੱਤਾ। ਪੁੱਤਰ ਧੀਆਂ ਹੈਨ, ਕੋਈ ਪੁੱਛਦਾ ਹੀ ਨਹੀਂ ਹੈ, ਪੁੱਤ ਨੌਹਾਂ ਹੈਨ, ਪਰ ਪੁੱਛਣ ਵਾਲਾ ਕੋਈ ਨਹੀਂ। ਉਹ ਬੰਦੇ ਅਨਾਥ ਆਸ਼ਰਮਾਂ ਵਿੱਚ ਰਹਿੰਦੇ ਨੇ, ਬਿਰਧ ਆਸ਼ਰਮਾਂ ਵਿੱਚ ਰਹਿੰਦੇ ਨੇ, ਪੁੱਛਣ ਵਾਲਾ ਕੋਈ ਨਹੀਂ। मैं एक बिरध आश्रम विच रहा, लंबा समा पंजाब दा चीफ मिनिस्टर रहा, उन्हें अपनी जमीन विच आश्रम बनाया, वह मैनू भी लै गए आश्रम दे विच। इदां गुरद्वारा बनाया होया, महाराज का प्रकाश है। वह कहिंदे भाई साहब कथा सुनाओ, बजुर्ग बहुत दुखी आ, कई बार अपनी औलाद नूं चेते करके रोंदे रहिंदे ने, यह बाणी नाल जुड़न। असी 15 दिन वह आश्रम विच रहे। उस आश्रम विच जदों उत्थे रहण वाले बजुर्गां नूं पता लगा ना भी ये भाई साहब लुधियाने तो आए आ, तां एक बजुर्ग जोड़ा सियाने माई ते उहदे घर वाला बजुर्ग वह मेरे कोल आ गए ते हाथ जोड़ के ना अखां भर के रोण लग पए। कहिंदे भाई साहब असी भी लुधियाने तो। जदों बंदा अपने इलाके दा पिंड दा नाम सुणदा उहनूं अपने इलाके नाल स्नेह हो जांदा। कहिंदे असी भी लुधियाने तो। मैं उन्होंने कहा जे तुसी लुधियाने तो तां लुधियाने विच वी आश्रम है, मोगे दे लागे वी आश्रम है, तुसी एड्डी दूर आके 200-300 किलोमीटर दूर बैठे हो क्यों? वो कहिंदे भाई साहब साडा घर भी हैगा लुधियाने च। कहिंदे साडे दो लड़के ने, एक अमेरिका रहिंदा है, एक चंडीगढ़ नौकरी करदा। ते मैं उन्होंने कहा बच्चों कोल क्यों नहीं रहिंदे? वो कहिंदे अमरीका वाले कोल असी गए सी, अमरीका वाली नौ ने साडे कोलों भांडे धोने, सब्जियां बनाउणियां, कपड़े धोने। जदों उहदे बच्चे वड्डे हो गए उहनें सानूं पुछणा ही बंद करता। जिन्नी देर बच्चे छोटे सी उन्नी देर सातों बच्चे पलवा लए उन्होंने, जदों बच्चे वड्डे हो गए तां उह बच्चे भी उह कहिंदे असीं तुहानूं लायक नहीं करदे, तुसीं जाओ। कहिंदी अमरीका चों भेजता, होर साडा उत्थे कौण, असीं किहदे कोल रहिणा। मैं उहनूं कहा जिहड़ा चंडीगढ़ लड़का, उह कहिंदी बैंक विच जॉब करदा, उहदे घर वाली भी बैंक विच जॉब करदी है। कहिंदी उहदे कोल भी असीं रहे, ਉਹ ਉਹਨਾਂ ਵੀ ਸਾਨੂੰ ਜੌਬ ਵਾਲਿਆਂ ਰੱਖਿਆ ਨਹੀਂ। ਇੱਥੇ ਰਹਿਣਾ ਤਾਂ ਕੱਪੜੇ ਧੋਵੋ, ਕੰਮ ਕਰੋ, ਨੋਹਾਂ ਨੂੰ ਰੋਟੀਆਂ ਬਣਾ ਕੇ ਮੂਹਰੇ ਰੱਖੋ। ਕਹਿੰਦੀ ਘਰ ਵਿੱਚ ਕੱਲ ਕਲੇਸ਼ ਤੇ ਅਸੀਂ ਉਹਤੋਂ ਵੀ ਦੁਖੀ ਹੋ ਕੇ ਆ ਗਏ। ਹੁਣ ਅਸੀਂ ਕੱਲੇ ਤਾਂ ਨਹੀਂ ਰਹਿੰਦੇ ਵੀ ਰਿਸ਼ਤੇਦਾਰ ਇਹ ਨਾ ਕਹਿਣ ਉਹ ਦੋ ਦੋ ਪੁੱਤ ਤੇ ਨੋਹਾਂ ਨੇ, ਇਹਨਾਂ ਨੂੰ ਰੋਟੀ ਕੋਈ ਨਹੀਂ ਦਿੰਦਾ। ਕਹਿੰਦੇ ਅਸੀਂ ਆਸ਼ਰਮ ਵਿੱਚ ਰਹਿੰਦੇ ਹਾਂ, ਰਿਸ਼ਤੇਦਾਰਾਂ ਨੂੰ ਨਹੀਂ ਪਤਾ, ਉਹਨਾਂ ਨੂੰ ਐਂ ਪਤਾ ਵੀ ਅਮਰੀਕਾ ਗਏ ਹੋਏ ਆ। ਕਹਿੰਦੇ 6 ਕੁ ਮਹੀਨਿਆਂ ਬਾਅਦ ਨਾ ਅਸੀਂ ਆਪਣੀ ਪੈਨਸ਼ਨ ਲੈਣ ਜਾਈਦਾ, ਸਰਕਾਰੀ ਨੌਕਰੀ ਰਿਟਾਇਰ ਹੈ, ਪੈਨਸ਼ਨ ਲੈ ਕੇ ਰਿਸ਼ਤੇਦਾਰੀ ਚ ਘੁੰਮ ਲਈਦਾ, ਉਹਨਾਂ ਨੂੰ ਲੱਗਦਾ ਅਮਰੀਕਾ ਤੋਂ ਆਏ ਨੇ। ਪਰ ਕਹਿੰਦੀ 4.5 ਸਾਲ ਹੋ ਗਏ ਅਸੀਂ ਆਸ਼ਰਮ ਵਿੱਚ ਰਹਿੰਦੇ, ਦੁਨੀਆਂ ਇੰਨੀ ਦੁਖੀ ਹੈ, ਇੰਨਾ ਪੈਸਾ ਹੋਣ ਦੇ ਬਾਵਜੂਦ ਆਸ਼ਰਮ ਵਿੱਚ ਰਹਿਣਾ ਪਿਆ ਕਿਉਂਕਿ ਸਰੀਰ ਬਹੁਤ ਬਿਰਧ ਹੋ ਗਏ। ਸਤਿਗੁਰਾਂ ਕਿਹਾ ਭਾਈ ਤੇਰੇ ਪੁੱਤ ਨੋਹਾਂ ਤੈਨੂੰ ਪੁੱਛਦੇ ਨੇ, ਤੇਰੀ ਸੇਵਾ ਕਰਦੇ ਨੇ, ਕੱਪੜਾ ਧੋਤਾ ਮਿਲਦਾ, ਰੋਟੀ ਬਣੀ ਮਿਲਦੀ ਹੈ, ਰੱਬ ਦਾ ਸ਼ੁਕਰ ਕਰਿਆ ਕਰ, ਸਤਨਾਮ ਸ੍ਰੀ ਵਾਹਿਗੁਰੂ ਕਿਹਾ ਕਰ, ਐਵੇਂ ਪੁੱਤਾਂ ਨੋਹਾਂ ਨਾਲ ਝਗੜਾ ਨਾ ਕਰਿਆ ਕਰ। ਭੋਜਨ ਪ੍ਰਸ਼ਾਦਾ ਮਿਲਦਾ, ਕੱਪੜੇ ਧੋਤੇ ਮਿਲਦੇ ਨੇ, ਰੱਬ ਦਾ ਸ਼ੁਕਰ ਕਰੋ। ਤੇ ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਜੀ ਨੋਹਾਂ ਚੰਗੀਆਂ ਨੇ, ਐ ਕਹਿੰਦੀਆਂ ਨੇ, ਆਹ ਕਹਿੰਦੀਆਂ ਨੇ, ਝਗੜਾ ਨਾ ਕਰੋ। ਇਹ ਮੇਰੀ ਜ਼ਿੰਦਗੀ ਦਾ ਨਿੱਜੀ ਤਜਰਬਾ ਰਿਹਾ, ਤੁਹਾਡਾ ਵੀ ਰਹੇਗਾ। ਸਾਹਿਬ ਨੇ ਲਿਖ ਕੇ ਦਿੱਤਾ, ਜਿਹਾ ਬੀਜੈ ਸੋ ਲੁਣੈ, ਕਰਮ ਸੰਦੜਾ ਖੇਤ, ਸਰੀਰ ਖੇਤ ਹੈ, ਜਿੱਦਾਂ ਦਾ ਬੀਜੋਂਗੇ ਉਦਾਂ ਦਾ ਵੱਢਣਾ ਪੈਣਾ। ਅੱਜ ਤੁਹਾਡੀਆਂ ਨੋਹਾਂ ਤੁਹਾਡੀ ਸੇਵਾ ਨਹੀਂ ਕਰਦੀਆਂ ਤਾਂ ਚਿੰਤਾ ਨਾ ਕਰਿਓ, ਰੱਬ ਤੇ ਭਰੋਸਾ ਰੱਖਿਓ। ਜ਼ਿੰਦਗੀ ਇੱਕ ਸ਼ੀਸ਼ਾ ਆ, 20 ਸਾਲਾਂ ਬਾਅਦ ਸ਼ੀਸ਼ਾ ਘੁੰਮ ਜਾਣਾ, ਜਿੱਦਾਂ ਦਾ ਤੁਹਾਡੇ ਨਾਲ ਕਰ ਰਹੇ ਨੇ ਨੋਹਾਂ ਨਾਲ ਉਦਾਂ ਦਾ ਹੀ ਹੋਣਾ। ਇਸ ਲਈ ਆਪਣੇ ਘਰਾਂ ਚ ਕਲੇਸ਼ ਨਾ ਪਾਓ। ਜੇ ਚਾਹੁੰਦੇ ਹੋ ਤੁਹਾਡੀ ਸੇਵਾ ਹੋਵੇ ਫਿਰ ਆਪਣੇ ਘਰ ਚ ਬੈਠੇ ਬਜ਼ੁਰਗਾਂ ਦੀ ਸੇਵਾ ਕਰੋ। ਜੇ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨ, ਆਪਣੇ ਵੱਡਿਆਂ ਦੀ ਤੁਸੀਂ ਰਿਸਪੈਕਟ ਕਰੋ, ਤੁਹਾਡੀ ਜ਼ਰੂਰ ਹੋਏਗੀ। ਤਾਂਹੀਓ ਸੱਚੇ ਪਾਤਸ਼ਾਹ ਨੇ ਕਿਹਾ ਬਸ ਘਰ ਵਿੱਚ ਕੱਲ ਕਲੇਸ਼ ਨਾ ਪਾ, ਕਿਉਂਕਿ ਵਿਰਧ ਭਇਆ ਉਪਰ ਸਾਕ ਸੈਨ, ਮੁੱਖ ਪਿਆ ਬੈਠ ਕੋ ਦੇਨ, ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਅਰਦਾਸ ਕਰ ਤੂੰ ਬਖਸ਼ਿਆ ਜਾਵੇਂ, ਰੱਬ ਦਾ ਸ਼ੁਕਰਾਨਾ ਕਰ, ਉਹਨੇ ਦਾਤਾਂ ਦਿੱਤੀਆਂ ਨੇ। ਜੇ ਆਪਾਂ ਸ਼ੁਕਰ ਕਰਾਂਗੇ ਬਦਲੇ ਵਿੱਚ ਰੱਬ ਦੇ ਕੋਲੋਂ ਹੋਰ ਸੁੱਖ ਮਿਲਣਗੇ। ਕਿਸੇ ਬੈਂਕ ਕੋਲੋਂ ਲੋਨ ਲੈ ਲਓ ਨਾ ਕਰਜ਼ਾ, ਸਹੀ ਤਰੀਕੇ ਨਾਲ ਟਰੈਕਟਰ ਤੇ ਲੋਨ ਚੁੱਕਿਆ ਹੋਇਆ ਚਾਹੇ ਘਰ ਦਾ ਚੁੱਕਿਆ ਹੋਇਆ, ਮੋੜ ਦਿਓ ਕਿਸ਼ਤਾਂ ਸਹੀ ਤਰੀਕੇ ਨਾਲ। ਜਦੋਂ ਤੁਹਾਡਾ ਲੋਨ ਖਤਮ ਹੋਣਾ ਨਾ, ਉਦੋਂ ਬੈਂਕ ਵਾਲਿਆਂ ਨੇ ਤੁਹਾਡੇ ਘਰ ਗੇੜੇ ਮਾਰਨ ਲੱਗ ਪੈਣੇ, ਤੁਹਾਨੂੰ ਫੋਨ ਕਰਨ ਲੱਗ ਪੈਣੇ, ਉਹਨਾਂ ਕਹਿਣਾ ਹੋਰ ਲੋਨ ਲੈਣਾ ਸਰਦਾਰ ਜੀ ਦੱਸੋ ਬਿਨਾਂ ਕਿਸੇ ਸ਼ਰਤ ਤੋਂ। ਤੁਹਾਨੂੰ ਹੋਰ ਲੋਨ ਦੇ ਦਿੰਦੇ ਆ, ਕਿਉਂ? ਇਹ ਬੰਦੇ ਦਾ ਵਿਵਹਾਰ ਵਧੀਆ ਹੈ, ਇਹ ਬੰਦੇ ਨੇ ਕਿਸ਼ਤਾਂ ਨਹੀਂ ਤੋੜੀਆਂ, ਇਹ ਸਹੀ ਤਰੀਕੇ ਨਾਲ ਪੈਸਾ ਵਾਪਸ ਕਰਦਾ ਰਿਹਾ, ਤੇ ਦੁਨਿਆਵੀ ਬੈਂਕ ਵੀ ਦੁਬਾਰਾ ਲੋਨ ਦੇਣ ਲਈ ਆ ਜਾਂਦੀ ਹੈ। ਇਹ ਯਾਦ ਰੱਖਿਓ, ਜਿਹੜੇ ਰੱਬ ਨੇ ਸੁੱਖ ਦਿੱਤੇ ਉਹਦਾ ਸ਼ੁਕਰਾਨਾ ਕਰੀਏ, ਉਹਤੋਂ ਮੰਗਣਾ ਨਹੀਂ ਪੈਂਦਾ, ਉਹ ਸੁੱਖ ਹੋਰ ਦੇਣ ਲੱਗ ਪੈਂਦਾ, ਉਹਦਾ ਸ਼ੁਕਰਾਨਾ ਕਰੀਏ ਸੁੱਖ ਹੋਰ ਦੇਣ ਲੱਗ ਪੈਂਦਾ। ਤਾਂ ਸਾਹਿਬ ਨੇ ਕਿਹਾ ਜਾ ਸੁੱਖ ਤਾਂ ਸ਼ੋਰਾਵਿਓ, ਜਦੋਂ ਸੁੱਖ ਵਾਹਿਗੁਰੂ ਕਹਿ ਦੁੱਖ ਭੀ ਸੰਭਾਲਿਓ, ਨਾਨਕ ਕਹਿ ਸਿਆਣੀਏ ਬਕੰਤ ਮਿਲਾਵਾ ਹੋਏ। ਰੱਬ ਭਾਈ ਤੇਰੀ ਸੰਭਾਲ ਕਰੇਗਾ ਜੇ ਤੂੰ ਸੁੱਖ ਵੇਲੇ ਸ਼ੁਕਰਾਨਾ ਕਰੇ। ਮਾਫ ਕਰਿਓ, ਆਪਾਂ ਬੱਚੇ ਆਪ ਨਹੀਂ ਪਾਲ ਸਕਦੇ, ਇੱਕ ਬੱਚਾ ਪਾਲਣਾ ਹੋਵੇ ਘਰ ਦੇ ਚਾਰ ਜੀਣ ਦਾ ਧਿਆਨ ਰਹਿੰਦਾ, ਡਿੱਗ ਨਾ ਪਵੇ ਤਾਂ ਵੀ ਡਿੱਗ ਪੈਂਦਾ ਨਾ ਬੈੱਡ ਤੋਂ, ਤਾਂ ਵੀ ਖੇਡਦਾ ਡਿੱਗ ਪੈਂਦਾ। ਹੁਣ ਬੱਚੇ ਨੂੰ ਕੌਣ ਪਾਲ ਸਕਦਾ ਜੇ ਰੱਬ ਦੀ ਨਜ਼ਰ ਹੋਵੇ। ਇੰਨੀ ਯਾਦ ਰੱਖਿਓ ਗੱਲ, ਜੇ ਪਾਲਣ ਵਿੱਚ ਅਕਾਲ ਪੁਰਖ ਰੱਬ ਦੀ ਕਿਰਪਾ ਹੈ ਤਾਂ ਸਾਧ ਸੰਗਤ ਸੰਭਾਲਣ ਵਿੱਚ ਵੀ ਉਹਦੀ ਕਿਰਪਾ ਹੈ। ਜਿਹੜਾ ਸਿੱਖ ਕਹਿੰਦਾ ਦਾਤਾ ਬੱਚੇ ਤੇਰੇ ਨੇ ਤੂੰ ਪਾਲੇ ਨੇ, ਸਾਧ ਸੰਗਤ ਉਹਦੀ ਰੱਬ ਹਰ ਥਾਂ ਤੇ ਸੰਭਾਲ ਕਰਦਾ, ਚਾਹੇ ਦੇਸ਼ ਵਿੱਚ ਹੋਵੇ ਚਾਹੇ ਵਿਦੇਸ਼ ਵਿੱਚ ਹੋਵੇ। ਜੇ ਆਪਾਂ ਆਪਣੀ ਅਕਲ ਕਹੀਏ ਫਿਰ ਆਪਾਂ ਬੱਚੇ ਪਾਲ ਨਹੀਂ ਸਕਦੇ, ਸੰਭਾਲ ਨਹੀਂ ਸਕਦੇ। ਕਈ ਵਾਰ ਪਾਲਿਓ ਸੰਭਾਲਿਓ ਬੱਚੇ, ਮਾਂ ਪਿਓ ਨੂੰ ਬਹੁਤ ਜ਼ਿਆਦਾ ਦੁੱਖ ਦੇ ਦਿੰਦੇ ਨੇ। ਸੁੱਖ ਤਾਂ ਮਿਲਦਾ ਜੇ ਰੱਬ ਤੇ ਭਰੋਸਾ ਰੱਖੀ। ਮੇਰੀ ਤਾਂ ਕੋਈ ਬੇਨਤੀ ਹੈ, ਆਪਣੇ ਘਰ ਚ ਨਾਮ ਜਪੋ, ਬੱਚਿਆਂ ਨੂੰ ਬਾਣੀ ਨਾਲ ਜੋੜੋ, ਗੁਰੂ ਨਾਲ ਜੋੜੋ, ਇਹਨਾਂ ਨੂੰ ਸਮਝ ਆਏਗਾ ਕਿ ਧਰਮ ਕੀ ਹੈ, ਅਸੀਂ ਰਹਿਣਾ ਕਿਵੇਂ ਹੈ, ਅਸੀਂ ਪਰਿਵਾਰ ਦੀ ਇੱਜ਼ਤ ਮਾਣ ਸਤਿਕਾਰ ਕਿਵੇਂ ਰੱਖਣਾ। ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ, ਤੇ ਜਿਹਦੇ ਘਰ ਵਿੱਚ ਸਿੱਖੀ ਨਾ ਰਵੇ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਭਾਵੇਂ 40 ਕਿੱਲਿਆਂ ਦੇ ਮਾਲਕ ਹੋ ਜਾਓ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਸਿੱਖੀ ਨਾਲ ਜੋੜੋ, ਚੰਗੇ ਸੰਸਕਾਰ ਦਿਓ, ਚੰਗੀ ਅਕਲ ਦਿਓ। ਇਹ ਬੱਚਿਆਂ ਨੂੰ ਕਾਹਦੇ ਵਾਸਤੇ ਪੜ੍ਹਾਈ ਦਾ? ਪੜ੍ਹ ਲਿਖ ਕੇ ਸਾਡਾ ਨਾਮ ਉੱਚਾ ਕਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
2: ਸਰਬੱਤ ਦਾ ਭਲਾ, ਇਹ ਲਫ਼ਜ਼ ਬੜਾ ਹੀ ਵਿਸ਼ਾਲ ਹੈ, ਇਹ ਸਿਧਾਂਤਕ ਸ਼ਬਦ ਹੈ। ਸਿਧਾਂਤ ਦਾ ਲਫ਼ਜ਼ੀ ਅਰਥ ਕੀ ਹੈ? ਚਲੋ ਅਸੀਂ ਸਿਧਾਂਤਕ ਕਹਿੰਦੇ ਹਾਂ। ਸਿਧਾਂਤ ਮੀਨਸ ਕਿ ਅੰਤ ਸਿੱਧ ਕੀਤੀ ਹੋਈ ਬਾਤ। ਇੱਥੋਂ ਹੀ ਸ਼ਬਦ ਸਿਧਾਂਤ ਬਣਿਆ, ਦੋ ਸ਼ਬਦ ਨੇ ਸਿੱਧ ਆਂਤ, ਇਹ ਬਣ ਗਿਆ ਸਿਧਾਂਤ। ਸਿਧਾਂਤ ਮਤਲਬ ਜਿਹੜੀ ਗੱਲ ਨੂੰ ਅੰਤ ਨਿਚੋੜ ਕੱਢ ਦਿੱਤਾ ਜਾਏ, ਜਿਸ ਗੱਲ ਨੂੰ ਅੰਤਲੇ ਸਮੇਂ ਬਿਲਕੁਲ ਸ਼ੁੱਧ ਸਿੱਧ ਕੀਤਾ ਜਾਏ, ਉਹਨੂੰ ਕਹਿੰਦੇ ਹਾਂ ਸਿਧਾਂਤ। ਸਿਧਾਂਤ ਦਾ ਮਤਲਬ ਇਸ ਤੋਂ ਅੱਗੇ ਹੁਣ ਕੋਈ ਖਿਆਲ ਨਹੀਂ ਰਹਿ ਗਿਆ, ਬਸ। ਇਸੇ ਕਰਕੇ ਸ਼ਬਦ ਦੇ ਦੇਹਾਂਤ, ਇਹ ਸ਼ਬਦ ਬੜੇ ਨੇੜੇ ਦੇ ਨੇ, ਜਦੋਂ ਦੇਹ ਦਾ ਅੰਤ ਹੋ ਗਿਆ ਅੱਗੇ ਕੁਛ ਨਹੀਂ। ਇੱਕ ਸ਼ਬਦ ਹੈ ਵੇਦਾਂਤ, ਸੱਚੀ ਮੁੱਚੀ ਜਿੱਥੇ ਗਿਆਨ ਦਾ ਅੰਤ ਹੋ ਜਾਂਦਾ। ਵੇਦ ਦਾ ਮਤਲਬ ਗਿਆਨ। ਹੁਣ ਸਿਧਾਂਤ ਨੂੰ ਸਮਝਣ ਲਈ ਤਿੰਨ ਗੱਲਾਂ ਯਾਦ ਰੱਖੀਏ, ਇੱਕ ਸਿਧਾਂਤ ਹੈ, ਦੂਜਾ ਸੰਵਾਦ ਹੈ, ਤੇ ਤੀਸਰਾ ਸ਼ਬਦ ਸਾਖੀ ਹੈ। ਮੈਂ ਥੋੜੇ ਜਿਹਾ ਸਰਲ ਸ਼ਬਦ ਵਰਤਾਂ, ਸਿਧਾਂਤ ਦਰ ਤੇ ਸਿੱਧ ਕੀਤੀ ਹੋਈ ਬਾਤ। ਅੱਜ ਸਾਡੀ ਮੁਸ਼ਕਲ ਇਹ ਵੇ, ਹਰ ਪੰਜਾਬ ਦਾ ਬੰਦਾ, ਸਾਨੂੰ ਇਹ ਸੰਤਾਪ ਹੰਡਾਉਣਾ ਪੈਂਦਾ ਹੈ, ਜਿਨ੍ਹਾਂ ਬੰਦਿਆਂ ਨੇ ਕਦੀ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਨਹੀਂ ਪੜ੍ਹੀਆਂ, ਯਾਦ ਰੱਖਿਓ ਉਹ ਸੋਸ਼ਲ ਮੀਡੀਆ ਤੇ ਬੈਠ ਕੇ ਸਾਨੂੰ ਸਿਧਾਂਤ ਦਾ ਪਾਠ ਪੜ੍ਹਾਉਂਦੇ। ਇਹ ਨਹੀਂ ਕਿ ਮੈਂ ਹੋਮੇ ਚ ਕਹਿ ਰਿਹਾ। ਸੰਵਾਦ ਹਮੇਸ਼ਾ ਨੌਲੇਜ ਵਾਲੇ ਨਾਲ ਕੀਤਾ ਜਾਂਦਾ, ਮੂਰਖ ਬੰਦੇ ਨਾਲ ਕਦੀ ਸੰਵਾਦ ਨਹੀਂ ਹੋ ਸਕਦਾ। ਇਹ ਲਫ਼ਜ਼ ਨੂੰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ। ਮੈਂ ਪਹਿਲਾ ਸ਼ਬਦ ਵਰਤਿਆ ਸਿਧਾਂਤ, ਦੂਜਾ ਸ਼ਬਦ ਹੈ ਸੰਵਾਦ, ਤੇ ਤੀਸਰਾ ਸ਼ਬਦ ਵਰਤਿਆ ਸਾਖੀ। ਸਿਧਾਂਤ, ਜਿਸ ਬੰਦੇ ਨੂੰ ਸਮਝ ਪੈ ਜਾਏ ਵੀ ਅਸਲੀ ਗਿਆਨ ਇਸ ਗੱਲ ਦਾ ਨਿਚੋੜ ਇਹ ਵੇ, ਤੇ ਸੰਵਾਦ ਉਹੀ ਕਰ ਸਕਦੇ ਨੇ ਜਿਨ੍ਹਾਂ ਦੇ ਅੰਦਰ ਦੇ ਗਿਆਨ ਦਾ ਪੱਧਰ ਇੱਕੋ ਜਿਹਾ ਹੋਵੇ। ਹਰ ਬੰਦਾ ਸੰਵਾਦ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਪ ਨੂੰ ਪਤਾ ਸਭ ਤੋਂ ਜ਼ਿਆਦਾ ਸੰਵਾਦ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਨਾਲ ਕੀਤਾ ਤੇ ਸਿੱਧਾਂ ਨੇ ਕੀਤਾ। ਸਿੱਧਾਂ ਤੋਂ ਵੱਧ ਸਿੱਧਾਂ ਕੋਈ ਸੰਵਾਦ ਨਹੀਂ ਕਰ ਸਕਿਆ ਜੀ, ਕਿਉਂਕਿ ਸੰਵਾਦ ਉਹ ਰਚਾ ਸਕੇਗਾ ਜਿਹਦੇ ਕੋਲ ਨੌਲੇਜ ਹੈ। ਅੱਜ ਸਾਡੀ ਮੁਸ਼ਕਲ ਇਹ ਵੀ ਗੁਰਮੁਖ, ਅਸੀਂ ਦੂਜੇ ਦਾ ਮਜ਼ਾਕ ਉਡਾਉਂਦੇ, ਅਸੀਂ ਕਹਿੰਦੇ ਹਾਂ ਉਹ ਕੰਨ ਪਾਟੇ ਜੋਗੀ, ਉਹ ਕੰਨ ਪਾਟੇ ਸਿੱਧ, ਉਹ ਮੰਗ ਖਾਣੇ ਸਿੱਧ। ਯਾਦ ਰੱਖਿਓ ਭਰਤ ਵੀ ਮੰਗ ਖਾਣਾ ਨਹੀਂ, ਉਹ ਰਾਜ ਛੱਡ ਕੇ ਆਇਆ। ਗੋਪੀ ਚੰਦ ਮੰਗ ਖਾਣਾ ਨਹੀਂ, ਉਹ ਰਾਜ ਛੱਡ ਕੇ ਆਇਆ। ਲੋਰੀਪਾ ਜਿਹੜਾ ਆਮ ਬੰਦਾ ਨਹੀਂ, ਉਹ ਜਿਹੜੇ ਸਿੱਧ ਸਨ ਉਹ ਰਾਜਿਆਂ ਦੇ ਪੁੱਤਰ ਸਨ, ਖੁਦ ਰਾਜੇ ਸਨ, ਰਾਹ ਛੱਡ ਕੇ ਆਏ ਨੇ। ਉਹ ਚਿੱਪੀਆਂ ਪਕੜ ਕੇ ਮੰਗਣ ਨਹੀਂ ਆਏ, ਉਹਨਾਂ ਦੇ ਅੰਦਰ ਦੀ ਭੁੱਖ ਸੀ ਕਿ ਸੱਚ ਦੀ ਪ੍ਰਾਪਤੀ ਕਿਵੇਂ ਹੋ ਸਕਦੀ। ਉਹਨਾਂ ਨੇ ਫਿਰ ਬਾਬਾ ਜੀ ਨਾਲ ਸੰਵਾਦ ਕੀਤਾ। ਉਹ ਸੰਵਾਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਰਾਗਾਂ ਚ ਬਹੁਤ ਮਿਲਦਾ ਜੀ, ਇੱਕ ਰਾਗ ਆਸਾ, ਦੂਜਾ ਰਾਗ ਸੁਹੀ, ਤੇ ਤੀਸਰਾ ਰਾਮਕਲੀ। ਇਹ ਤਿੰਨੇ ਰਾਗ ਜੋਗੀਆਂ ਦੇ ਅੱਤ ਦੇ ਪਿਆਰੇ ਰਾਗ, ਆਸਾ, ਸੁਹੀ ਤੇ ਰਾਮਕਲੀ। ਮੈਂ ਅਰਜ਼ ਕਰਾਂ ਕਿ ਸੈਂਕੜੇ ਪ੍ਰਸ਼ਨ ਕੀਤੇ ਨੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ, ਤੀਰਥਾਂ ਤੇ ਸਿੱਧ ਮਿਲੇ, ਗੋਰਖਮਤ ਤੇ ਸਿੱਧ ਮਿਲੇ, ਸੁਮੇਰ ਤੇ ਸਿੱਧ ਮਿਲੇ, ਅਚਲ ਵਡਾਲੇ, ਆਖਰੀ ਗੋਸ਼ਟ ਇੱਥੇ ਹੋਈ। ਇੱਥੋਂ ਤੱਕ ਕਿ 18 ਸਾਲ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਹੈ, ਸਿੱਧਾਂ ਨੇ ਕਰਤਾਰਪੁਰ ਵੀ ਜਾ ਕੇ ਗੋਸ਼ਟੀ ਕੀਤੀ। ਸਾਡੇ ਵਿਦਵਾਨਾਂ ਦਾ ਮਤ ਹੈ ਕਿ ਜਿਹੜੀ ਇਹ ਸਿੱਧ ਗੋਸ਼ਟ ਦੀ ਰਚਨਾ ਹੈ, ਜੋ ਲਿਖਿਆ ਹੈ, ਇਹ ਮਹਾਰਾਜ ਜੀ ਨੇ ਬਾਅਦ ਵਿੱਚ ਹੋਈ ਗੋਸ਼ਟੀ, ਪਰ ਅਰਜ ਹੈ ਉਹਨਾਂ ਨੇ ਸੈਂਕੜੇ ਸਵਾਲ ਕੀਤੇ। ਸਿੱਧ ਗੋਸ਼ਟ ਦੇ ਲਫ਼ਜ਼ੀ ਅਰਥ ਮੈਂ ਵੀ ਕਰ ਦਿਆਂਗਾ, ਪਰ ਸਿੱਧ ਗੋਸ਼ਟ ਦੀਆਂ ਜੜ੍ਹਾਂ ਅਸਲ ਚ ਬੁੱਧਇਜ਼ਮ ਚ ਪਈਆਂ ਹੋਈਆਂ, ਕਿਉਂਕਿ ਯੋਗ ਮਤ ਇੱਥੋਂ ਚੱਲਦਾ ਹੈ। ਭਾਰਤ ਵਿੱਚ ਮੇਰੀ ਫਿਰ ਬੇਨਤੀ ਹੈ, ਬੁੱਧ ਮਤ ਤੋਂ ਬਾਅਦ ਜਿਹਨੇ ਇਹ ਸਾਡੇ ਇਲਾਕੇ ਨੂੰ, ਜਿਹਨੇ ਨੌਰਥ ਨੂੰ ਬਹੁਤ ਪ੍ਰਭਾਵਿਤ ਕੀਤਾ, ਉਹ ਅਸਲ ਚ ਜੋਗੀ ਗੋਰਖਨਾਥ। ਉਹਦੀ ਰਚਨਾ ਜਦੋਂ ਪੜ੍ਹਦੇ ਹੋ ਬੰਦਾ ਬੜੇ ਕਮਾਲ ਦੀਆਂ ਗੱਲਾਂ ਕਰਦਾ, ਮੈਂ ਉਹ ਵੀ ਥੋੜੀ ਸਾਂਝੀ ਕਰਕੇ ਜਾਣੀ। ਸਿੱਧ ਸੰਵਾਦ ਕਰਦੇ ਆ, ਯਾਦ ਰੱਖਿਓ ਅਸੀਂ ਪਹਿਲੀ ਗੱਲ ਤਾਂ ਕਿਸੇ ਨਾਲ ਸੰਵਾਦ ਰਚਾ ਕੇ ਰਾਜੀ ਕੋਈ ਨਹੀਂ, ਕਿਉਂਕਿ ਸਾਡੇ ਅੰਦਰ ਨਫ਼ਰਤ ਇੰਨੀ ਭਰ ਦਿੱਤੀ ਗਈ ਹੈ, ਹਿੰਦੂ ਹੈ, ਮੁਸਲਮਾਨ ਆ, ਬੋਧੀ ਹੈ। ਗੁਰੂ ਸਾਹਿਬ ਜਦੋਂ ਸਿੱਧ ਗੋਸ਼ ਸ਼ੁਰੂ ਕਰਦੇ ਆ, ਅੱਗੇ ਕਹਿੰਦੇ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸਾ ਮਾਰੀ। ਉਹ ਪਿਆਰਿਓ ਏਡਾ ਪਿਆਰਾ ਸ਼ਬਦ ਮਿਲੇਗਾ, ਸਿੱਧ ਸਭਾ ਬੈਠੀ ਹੈ, ਰਹਿ ਰਾਸ ਦਾ ਮਤਲਬ ਹੈ ਮੈਂ ਨਮਸਕਾਰ ਕਰਨਾ ਤੁਹਾਨੂੰ। ਫਿਰ ਬੇਨਤੀ ਸਵਾਲ ਕਰਦੇ ਆ, ਸੈਂਕੜੇ ਸਵਾਲ ਨੇ ਕੱਲੀ ਸਿੱਧ ਗੋਸ਼ਟ ਦੀ ਬਾਣੀ ਚ। ਹਉਮੈ ਸ਼ਬਦ ਬੜਾ ਡੂੰਘਾ ਜੀ, ਉਹਨਾਂ ਨੇ ਸਿੱਧਾਂ ਨੇ ਕੁਐਸਚਨ ਇਹ ਵੀ ਕੀਤਾ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਦੁੱਖ ਬਿਨ ਸਜਾਈ, ਇਹ ਸੰਸਾਰ ਕਿਵੇਂ ਪੈਦਾ ਹੁੰਦਾ, ਇਹ ਕਿਵੇਂ ਖਤਮ ਹੋਣਾ। ਉੱਥੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ, ਕੌਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਸਰੇ ਦੁੱਖ ਪਾਏ। ਪਰ ਬਾਣੀ ਤਾਂ ਕਹਿ ਰਹੀ ਹੈ ਹੁਕਮੀ ਹੋਵਣ ਆਕਾਰ, ਉੱਥੇ ਸ਼ਬਦ ਹੈ ਕੌਮੈ, ਬੜਾ ਗਹਿਰੇ ਸ਼ਬਦ ਨੇ ਜੀ। ਮੈਂ ਤਾਂ ਸ਼ੁਰੂ ਕਰ ਦਿੱਤੇ ਸ਼ਬਦ ਲਵ, ਅੱਜ ਤੱਕ ਕਿਸੇ ਨੇ ਸ਼ਬਦ ਦਾ ਭੇਦ ਪਾਇਆ, ਸ਼ਬਦ ਕੀ ਹੈ? ਇੱਥੇ ਬੇਨਤੀ ਕੌਮੈ ਕੀ ਹੈ, ਅਸੀਂ ਕੌਮੈ ਨੂੰ ਥੋੜਾ ਜਿਹਾ ਸਮਝੀਏ ਜੀ। ਗੁਰਬਾਣੀ ਕਹਿੰਦੀ ਹੈ ਕੌਮੈ ਰੋਗ ਮਾਨੁ ਕੋ ਦੀਨਾ, ਕੌਮੈ ਅਸਲ ਚ ਮੈਂ ਸਿੱਧੇ ਸ਼ਬਦ ਵਰਤਾਂ, ਪਰਮਾਤਮਾ ਦੀ ਰਚਨਾ ਦੀ ਉਹ ਸ਼ਕਤੀ, ਪਰਮਾਤਮਾ ਦੀ ਜਿਹੜੀ ਵਿਸਤਾਰ ਕਰਦੀ ਹੈ ਉਹਨੂੰ ਆਪਾਂ ਹਉਮੈ ਕਹਿੰਦੇ ਹਾਂ। ਹੰਕਾਰ ਹੋਰ ਚੀਜ਼ ਹੁੰਦੀ ਹੈ, ਹੰਕਾਰ ਨੂੰ ਹਉਮੈ ਨਹੀਂ ਕਹਿ ਸਕਦੇ, ਹਉਂ ਸ਼ਬਦ ਹਉਮੈ ਸ਼ਬਦ। ਗੁਰੂ ਸਾਹਿਬ ਨੇ ਸੱਤਵੀਂ ਪੌੜੀ ਹੈ ਸੇਵ ਕੀਤੀ ਸੰਤੋਖੀ, ਇਹਦੇ ਨਾਲ ਜਿਹੜੇ ਦੋ ਸ਼ਲੋਕ ਹੈ ਹਉਮੈ ਨਾਲ ਰਿਲੇਟਡ ਨੇ, ਹਉ ਵਿੱਚ ਆਇਆ ਹਉ ਵਿੱਚ ਗਿਆ। ਅਗਲਾ ਸ਼ਲੋਕ ਹੈ ਹਉਮੈ ਇਹਾ ਜਾਤ ਹੈ, ਹੁਣ ਜਾਤ ਦਾ ਅਰਥ ਮਾਨੁੱਖ ਕੀ ਜਾਤ ਨਹੀਂ, ਜਾਤ ਦਾ ਅਰਥ ਹੈ ਕਿ ਜਿਹੜੀ ਇਹਦੀ ਅਸਲ ਚ ਸ਼ੁਰੂਆਤ ਹੈ, ਜਾਤ ਦਾ ਅਰਥ ਜਿੱਥੋਂ ਇਹ ਸ਼ੁਰੂ ਹੋਈ ਹੈ। ਕਹਿੰਦੇ ਕੌਮੇ ਤਾਂ ਤੇਰੀ ਜਨਮ ਤੋਂ ਹੈ, ਮੇਰੀ ਫਿਰ ਬੇਨਤੀ ਉਹ ਸਵਾਲ ਕਰਦੇ ਨੇ ਕਿਵੇਂ ਜਗਤ ਉਪਜਦਾ, ਇਹ ਗੱਲ ਹੋਰ। ਅੱਜ ਸੰਵਾਦ ਮੈਂ ਫਿਰ ਬੇਨਤੀ ਕੀਤੀ, ਸੰਵਾਦ ਨੀ ਅੱਜ ਧੜਿਆਂ ਦਾ ਸੰਵਾਦ ਹੈ। ਅੱਜ ਸਾਰੇ ਸੰਸਾਰ ਚ ਇੱਕ ਦੌੜ ਹੈ ਧੜੇ ਦੀ, ਸਿੱਖ ਕਹਿ ਰਿਹਾ ਮੇਰੀ ਮੈਂ ਵੱਧ ਜਾਂ, ਹਿੰਦੂ ਕਹਿ ਰਿਹਾ ਮੈਂ ਵੱਧ ਜਾਂ, ਈਸਾਈ ਕਹਿੰਦਾ ਪੈਸੇ ਦੇ ਕੇ ਮੈਂ ਵਧਾ ਲਓ। ਚੇਤੇ ਰੱਖਿਓ ਸਾਰੀ ਰਾਜਨੀਤੀ ਇਸ ਸਿਰਾਂ ਦੀ, ਧਰਮ ਕਮਾਉਣ ਵਾਲਾ ਜਦੋਂ ਇੱਕ ਵੀ ਪੈਦਾ ਹੋ ਜਾਂਦਾ ਸਾਰੀ ਦੁਨੀਆਂ ਨੂੰ ਬਦਲ ਜਾਂਦਾ। ਫਿਰ ਮੇਰੀ ਬੇਨਤੀ ਨੂੰ ਸਿਆਸੀ ਰੰਗਤ ਨਾਲ ਨਾ ਸਮਝਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਵਾਦ ਕੀਤਾ, ਉਸ ਸੰਵਾਦ ਵਿੱਚ ਉਹਨਾਂ ਸਵਾਲ ਕੀਤੇ, ਉਹ ਬੜੇ ਗਹਿਰੇ ਸਵਾਲ ਨੇ। ਜਿੱਥੇ ਸੰਵਾਦ ਕਰਦਿਆਂ ਤਲਖੀ ਹੁੰਦੀ ਸੀ, ਬਾਬਾ ਜੀ ਨੇ ਬਾਣੀ ਚ ਕਹਿ ਦਿੱਤਾ ਰੋਸ ਨਾ ਕੀਜੈ ਉੱਤਰ ਦੀਜੈ, ਗੁੱਸਾ ਨਹੀਂ ਕਰਨਾ, ਮੇਰੀ ਗੱਲ ਦਾ ਉੱਤਰ ਦਿਓ। ਮੈਂ ਬੇਨਤੀ ਕਰਾਂਗਾ, ਸਿਧਾਂਤ ਵਾਸਤੇ ਸਮਝਣ ਲਈ ਸੰਵਾਦ ਚਾਹੀਦਾ ਹੈ, ਤੇ ਸੰਵਾਦ ਨੂੰ ਸਮਝਣ ਵਾਸਤੇ ਨੌਲੇਜ ਚਾਹੀਦੀ ਹੈ, ਕਿਉਂਕਿ ਸੰਵਾਦ ਨੌਲੇਜ ਤੋਂ ਬਿਨਾਂ ਨਹੀਂ ਹੋ ਸਕਦਾ। ਫਿਰ ਬੇਨਤੀ ਹੈ, ਤੀਸਰੀ ਮੈਂ ਬੇਨਤੀ ਕਰਾਂ, ਇਹ ਸਵਾਲ ਉੱਠੇਗਾ ਜੀ, ਸਿਧਾਂਤਾਂ ਫਿਰ ਉਹੀ ਸਮਝਣਗੇ ਜਿਹੜੇ ਸੰਵਾਦ ਕਰ ਸਕਦੇ ਨੇ, ਤੇ ਜਿਹੜੇ ਨਹੀਂ ਸੰਵਾਦ ਕਰ ਸਕਦੇ, ਕਿਰਤੀ ਬੰਦਾ ਸਾਰਾ ਦਿਨ ਕਿਰਤ ਕਰਕੇ ਆਇਆ, ਉਹਨੇ ਕੋਈ ਕਿਤਾਬ ਨਹੀਂ ਪੜ੍ਹਨੀ, ਉਹ ਨਿਤਨੇਮ ਕਰਦਾ ਸਹਿਜ ਪਾਠ ਕਰਦਾ, ਉਹ ਸੰਵਾਦ ਨਾ ਕਰੇ, ਉਹ ਕਿਵੇਂ ਸਿੱਖੇ? ਤੇ ਤੀਸਰਾ ਸ਼ਬਦ ਦੇ ਸਾਖੀ, ਸਾਖੀ ਦਰ ਤੇ ਕਹਾਣੀ, ਜਿਹੜਾ ਸੰਵਾਦ ਨਹੀਂ ਕਰ ਸਕਦਾ ਉਹਨੂੰ ਸਿਧਾਂਤ ਸਮਝਾਉਣ ਦੇ ਵਾਸਤੇ ਸੌਖਾ ਤਰੀਕਾ ਉਹਨਾਂ ਕੋਈ ਨਾ ਕੋਈ ਸਾਖੀ ਸੁਣਾ। ਫਿਰ ਮੇਰੀ ਬੇਨਤੀ ਇਹ ਗੱਲਾਂ ਸਮਝ ਪੈ ਜਾਂਦੀਆਂ। ਸਰਬੱਤ ਦੇ ਭਲੇ ਤੁਸੀਂ ਸਾਰੇ ਅਸੀਂ ਪੜ੍ਹਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਯਾਦ ਰੱਖਿਓ ਸਰਬੱਤ ਦੇ ਭਲੇ ਤੋਂ ਪਹਿਲਾਂ ਕੁਛ ਕਮਾਈ ਹੈ, ਕੱਲਾ ਸਰਬੱਤ ਦਾ ਭਲਾ ਨਹੀਂ। ਸਰਬੱਤ ਦੇ ਭਲੇ ਤੋਂ ਸਾਰੇ ਅਸੀਂ ਪੜ੍ਹਨੇ, ਨਾਨਕ ਨਾਮ ਚੜ੍ਹਦੀ ਕਲਾ। ਪਹਿਲੀ ਗੱਲ, ਚੜ੍ਹਦੀ ਕਲਾ ਕੀ ਹੈ, ਨਾਮ ਕੀ ਹੈ, ਤੇ ਅਗਲਾ ਸ਼ਬਦ ਧੜੇ ਦਾ ਭਲਾ ਨਹੀਂ। ਫਿਰ ਅਰੇ ਸੁਣਿਓ ਥੋੜਾ ਜਿਹਾ ਗੁਰਮੁਖੋ, ਨਾਨਕ ਨਾਮ ਚੜ੍ਹਦੀ ਕਲਾ। ਕਈ ਸੱਜਣ ਸੰਪਰਦਾਇ ਕਹਿੰਦੇ ਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਇਹ ਸ਼ਬਦ ਪੰਥ ਲਾ ਸਕਦਾ ਜੀ, ਕੋਈ ਬੰਦਾ ਇਕੱਲਾ ਨਾਨਕ ਸ਼ਬਦ ਨਹੀਂ ਵਰਤ ਸਕਦਾ। ਇਹਦਾ ਅਰਥ ਕਿ ਗੁਰੂ ਨਾਨਕ ਸਾਹਿਬ ਸਾਨੂੰ ਸਮਤ ਦਿੰਦੇ ਨੇ ਕਿ ਚੜ੍ਹਦੀ ਕਲਾ ਜਕਾਰੇ ਨਾਲ ਨਹੀਂ, ਚੜ੍ਹਦੀ ਕਲਾ ਨਾਮ ਨਾਲ ਹੁੰਦੀ ਹੈ। ਜਿਹਦੇ ਕੋਲ ਨਾਮ ਹੈ ਉਹਦੀ ਹੀ ਚੜ੍ਹਦੀ ਕਲਾ ਹੈ, ਜਿਸ ਬੰਦੇ ਦੇ ਪੱਲੇ ਨਾਮ ਕੋਈ ਨਹੀਂ ਉਹਦੀ ਚੜ੍ਹਦੀ ਕਲਾ ਕੋਈ ਨਹੀਂ। ਇਹਨੂੰ ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ, ਸਾਰੇ ਕਹਿੰਦੇ ਭਾਈ ਸਾਹਿਬ ਕੀ ਹਾਲ ਹੈ ਚੜ੍ਹਦੀ ਕਲਾ, ਉਦੋਂ ਬਾਅਦ ਜਿਉਂ ਦੁੱਖ ਰੋਣ ਲੱਗ ਲਿਆ ਰਹਿ ਰੱਬ ਦਾ ਨਾਂ, ਚੜ੍ਹਦੀ ਕਲਾ ਵਾਲਾ ਕਦੀ ਰੋਂਦਾ ਹੁੰਦਾ? ਚੜ੍ਹਦੀ ਕਲਾ, ਕਲਾ ਦਾ ਲਫ਼ਜ਼ੀ ਅਰਥ ਵੈਸੇ ਸ਼ਕਤੀ ਹੁੰਦਾ। ਮੈਂ ਫਿਰ ਅਰਜ਼ ਕਰਾਂਗਾ, ਜਿਸ ਕੋਲ ਨਾਮ ਹੈ ਉਹਦੀ ਚੜ੍ਹਦੀ ਕਲਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿੱਚ ਚੜ੍ਹਦੀ ਕਲਾ ਦੀ ਇੱਕ ਸਤਰ ਲਿਖੀ, ਉਹ ਕਹਿੰਦਾ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਗੀ ਰੱਖਣਾ। ਫਿਰ ਲਵੇ ਸੁਣੋ, ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਗੀ ਰੱਖਣਾ। ਮੈਂ ਆਪ ਨੂੰ ਇੱਕ ਉਦਾਹਰਨ ਦੇਣਾ ਵੀ ਚੜ੍ਹਦੀ ਕਲਾ ਕੀ ਹੈ, ਕਿਉਂਕਿ ਅੱਜ ਬਾਹਰਮੁਖੀ ਲਿਬਾਸ ਚੜ੍ਹਦੀ ਕਲਾ ਜੀ। ਮੈਂ ਧਰਮ ਦਾ ਲਿਬਾਸ ਪਾ ਲਿਆ, ਬਾਹਰਮੁਖੀ ਮੇਰਾ ਚਿੰਨ ਸਭ ਤੋਂ ਵੱਡੇ, ਤੇ ਲੋਕਾਂ ਕਹਿਣਾ ਬੜੀ ਚੜ੍ਹਦੀ ਕਲਾ ਦਾ ਸਿੰਘ ਹੈ ਜੀ। ਚੜ੍ਹਦੀ ਕਲਾ ਜੇ ਦੇਖਣੀ ਗੁਰੂ ਇਤਿਹਾਸ ਵਿੱਚੋਂ, ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਦਾ ਜੀਵਨ ਦੇਖੋ। ਥੋੜੀ ਜਿਹੀ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਨਾਮ ਹੀ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਵਾਲਾ ਦਵੈਸ਼ ਤੋਂ ਮੁਕਤ ਹੁੰਦਾ ਹੈ, ਦਵੈਸ਼ ਤੋਂ ਮੁਕਤ ਹੋਇਆ ਸਰਬੱਤ ਦਾ ਭਲਾ ਮੰਗਦਾ। ਹੁਣ ਗੁਰੂ ਅਰਜਨ ਸਾਹਿਬ ਦੀ ਚੜ੍ਹਦੀ ਕਲਾ ਦਾ ਕਿਵੇਂ ਕਾ ਮਨੋਰਥ? ਗੁਰੂ ਸਾਹਿਬ ਦਾ ਆਗਮਨ ਆਪ ਸਭ ਨੂੰ ਪਤਾ ਹੈ, ਗੋਇੰਦਵਾਲ ਸਾਹਿਬ ਹੋਇਆ ਸਨ 1563। ਮੈਂ ਥੋੜੀ ਜਿਹੀ ਉਦਾਹਰਨ ਇਤਿਹਾਸ ਵਿੱਚ ਦੇ ਲਗ, ਵੈਸੇ ਤੁਸੀਂ ਡਿਟੇਲ ਨਾਲ ਪੜ੍ਹਨਾ ਹੋਵੇ, ਡਾਕਟਰ ਤਾਰਨ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਭਗਤੀ ਸ਼ਕਤੀ, ਉਹਦੇ ਚ ਇੱਕ ਲੇਖ ਹੈ ਚੜ੍ਹਦੀ ਕਲਾ, ਕਿਉਂਕਿ ਜਿਸ ਬੰਦੇ ਨੇ ਖੋਜ ਕੀਤੀ ਉਹਦਾ ਨਾਮ ਲਿਖਾ ਕੇ ਵੀ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ ਇਹ ਵੀ ਬੇਈਮਾਨੀ ਹੁੰਦੀ। ਆਖਿਰ ਕਿੰਨੀ ਮਿਹਨਤ ਕੀਤੀ ਹੋਵੇਗੀ। ਡਾਕਟਰ ਸਾਹਿਬ ਨੇ ਗੱਲ ਕਰ ਲਈ ਭਗਤੀ ਸ਼ਕਤੀ ਚ, ਇੱਕ ਗੱਲ ਬੋਲੀ ਉਹਨੇ, ਚਲੋ ਮੈਂ ਥੋੜੀ ਸਾਂਝੀ ਕਰ ਜਾਣਾ। ਗੁਰੂ ਦੀ ਹਰ ਚੀਜ਼ ਸਿਧਾਂਤਕ ਹੈ, ਮੈਂ ਤਾਂ ਕਿਹਾ ਸੰਵਾਦ ਉਹ ਕਰਦੇ ਪਏ ਜਿਹਨਾਂ ਨੂੰ ਸਮਝ ਕੋਈ ਨੀ। ਹੁਣ ਨੀਲਾ ਘੋੜਾ ਚਿੱਟਾ ਬਾਜ, ਇਹ ਕਹਿੰਦੇ ਆ ਨਾ ਬਾਜਾਂ ਵਾਲੇ, ਚਿੱਟਾ ਬਾਜ ਨੀਲਾ ਘੋੜਾ ਕਲਗੀ ਵਾਲੇ। ਡਾਕਟਰ ਸਾਹਿਬ ਕਹਿੰਦੇ ਆ ਘੋੜੇ ਤਾਂ ਰਾਜਪੂਤ ਵੀ ਚੜ੍ਹਦੇ ਸਨ, ਗੁਰੂ ਜੀ ਰਾਜਪੂਤ ਰਾਜੇ ਘੋੜਿਆਂ ਤੇ ਸਨ, ਪਹਾੜੀ ਰਾਜੇ ਘੋੜਿਆਂ ਤੇ ਸਨ, ਜਿਹੜੇ ਮੁਗਲ ਸਨ ਉਹ ਘੋੜਿਆਂ ਤੇ ਸਨ, ਪਰ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲਾ ਕਿਉਂ? ਉਹ ਕਹਿੰਦੇ ਜਿਹੜੇ ਚਿੰਨ ਹੁੰਦੇ ਨੇ ਸਿੰਬਲ ਕਹਿੰਦੇ ਆ ਨਾ, ਇਹ ਬੜੀ ਵਿੱਚ ਵਿਆਖਿਆ ਰੱਖਦੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਚ, ਇੰਨੇ ਸਿੰਬਲ ਵਰਤੇ ਨੇ ਜੀ। ਆ ਮੱਛੀ ਇੱਕ ਸਿੰਬਲ ਹੈ, ਰੇਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ। ਹਾਲਾਂ ਮੱਛੀ ਤਾਂ ਪਤਾ ਹੀ ਨੀ, ਸਿੱਖ ਜੀ ਨੂੰ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਨਾਂ ਹੈਗਾ, ਪਰ ਇੱਕ ਉਦਾਹਰਨ ਹੈ ਨਾ। ਯਾਦ ਰੱਖੋ ਡਾਕਟਰ ਸਾਹਿਬ ਕਹਿੰਦੇ ਨੀਲਾ ਰੰਗ ਅਸਮਾਨ ਦਾ ਹੈ, ਉਂਜ ਫਿਜਿਕਸ ਕਹਿੰਦੀ ਹੈ ਅਸਮਾਨ ਦਾ ਕੋਈ ਰੰਗ ਨਹੀਂ, ਸਾਡੀਆਂ ਅੱਖਾਂ ਹੀ ਨੇ ਨਾ, ਕਿਉਂਕਿ ਸੁਣਨ ਵਾਲੇ ਕਈ ਵਾਰੀ ਫਿਰ ਪਾ ਦਿੰਦੇ ਨਾ ਵੀ ਭਾਈ ਜੀ ਨੂੰ ਪਤਾ ਨੀ ਹੋਣਾ ਵੀ ਅਸਮਾਨ ਦਾ ਰੰਗ ਨਹੀਂ ਹੁੰਦਾ। ਮੈਂ ਤਾਂ ਵੇਰਵਾ ਦੇ ਰਿਹਾ, ਇੱਕ ਵਾਰੀ ਬੰਦਾ ਅਫਸਰ ਲੱਗਦਾ ਨਾ ਇੰਟਰਵਿਊ ਦੇ ਕੇ, ਸਾਰੀ ਜ਼ਿੰਦਗੀ ਅਫਸਰ ਹੀ ਕਰਦਾ, ਲਾਈਵ ਪ੍ਰਚਾਰਕ ਨੂੰ ਬੋਲਦਿਆਂ ਹਰ ਰੋਜ਼ ਕਰੋੜਾਂ ਬੰਦਿਆਂ ਨੂੰ ਇੰਟਰਵਿਊ ਦੇਣੀ ਪੈਂਦੀ। ਨੀਲਾ ਰੰਗ ਅਸਮਾਨ ਦਾ, ਨੀਲੰਬਰ ਕਹਿੰਦੇ ਆ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਰ ਹੈ ਦੋਵਾਂ ਦਾ ਕੋਈ ਨਹੀਂ। ਯਾਦ ਰੱਖਿਓ ਅਸਮਾਨ ਆਕਾਸ਼ ਵਿਸ਼ਾਲ ਹੈ, ਸਮੁੰਦਰ ਗਹਿਰਾ ਹੈ। ਭਗਤੀ ਨੀਲਾ ਰੰਗ, ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਦੀ ਵਿਸ਼ਾਲਤਾ ਆਕਾਸ਼ ਦੀ ਤਰ੍ਹਾਂ ਹੈ, ਉਹ ਸਮੁੰਦਰ ਦੀ ਤਰ੍ਹਾਂ ਗਹਿਰੇ ਨੇ। ਅੱਜ ਜਿੰਨੀ ਮਰਜ਼ੀ ਤਰੱਕੀ ਸਾਇੰਸ ਕਰ ਗਈ ਹੈ, ਪਰ ਅੱਜ ਵੀ ਗੱਡੀਆਂ ਦਾ ਇੰਜਨ ਉਹ ਘੋੜਿਆਂ ਦੀ ਪਾਵਰ ਨਾਲ ਬਣਦਾ, ਕਿੰਨੇ ਹਾਰਸ ਪਾਵਰ ਦੀ, ਹਾਥੀ ਦੀ ਪਾਵਰ ਤੇ ਨਹੀਂ ਨਾ ਕਹਿੰਦੇ, ਹਾਰਸ ਪਾਵਰ ਹੈ। ਗੁਰੂ ਸਾਹਿਬ ਨੂੰ ਨੀਲੇ ਘੋੜੇ ਵਾਲਾ, ਯਾਦ ਰੱਖਿਓ ਘੋੜਾ ਪਾਵਰ ਦਾ, ਸ਼ਕਤੀ ਦਾ ਪ੍ਰਤੀਕ ਹੈ, ਤੇ ਨੀਲਾ ਰੰਗ ਅਸਮਾਨ ਤੇ ਸਮੁੰਦਰ ਦਾ, ਇਹ ਭਗਤੀ ਦਾ ਪ੍ਰਤੀਕ ਹੈ। ਦੂਜੀ ਗੱਲ ਚਿੱਟਾ ਬਾਜ, ਬਾਜ ਸ਼ਬਦ ਅਸੀਂ ਵਰਤਨੇ ਆ, ਮੈਂ ਮਸੀਤ ਵਿੱਚ ਵੀ ਜਾਣਾ ਜੀ, ਮੇਰੀ ਸੱਚੀ ਹੁੰਦੀ ਗੱਲ, ਜੇ ਕੋਈ ਚੰਗਾ ਬ੍ਰਾਹਮਣ ਵਿਦਵਾਨ ਮਿਲ ਜਾਏ, ਦਿਲ ਕਰਦਾ ਉਹਦੇ ਕੋਲ ਬੈਠ ਕੇ ਪ੍ਰਭੂ ਦੀ ਗੱਲ ਕਰੀਏ। ਦੁਨੀਆਂ ਚ ਧਰਮਾਂ ਦੀ ਸੱਚਾਈ ਸਿਰਫ ਦੋ ਹੀ ਗੱਲਾਂ ਨੇ, ਰੱਬ ਨੂੰ ਚੇਤੇ ਕਰੋ ਤੇ ਕੰਮ ਚੰਗੇ ਕਰੋ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਦੋ ਹੀ ਗੱਲਾਂ ਨੇ। ਮੈਨੂੰ ਉਸੇ ਸਾਡੇ ਇੱਥੋਂ ਦੇ ਹੈਦਰਾਬਾਦ ਗੌਰਮੈਂਟ ਦੀ ਮਸਜਿਦ ਹੈ ਕਤਰ, ਉੱਥੇ ਮੈਂ ਗਿਆ ਤੇ ਆਪਣੇ ਹੈਦਰਾਬਾਦ ਦੇ ਤੇ ਡਾਕਟਰ ਮਨਜ਼ੂਰ ਅਫਰੀਦੀ, ਮੈਨੂੰ ਨਾਮ ਹੀ ਚੇਤਾ ਸੀ, ਤਕਰੀਬਨ ਘੰਟਾ ਗੱਲਬਾਤ ਹੁੰਦੀ ਰਹੀ। ਉਹਨੇ ਉੱਠ ਰਿਹਾ ਕਹੀ, ਕਹਿੰਦਾ ਸਰਦਾਰ ਜੀ ਇਹ ਸਾਰੀ ਦੁਨੀਆਂ ਤੇ ਸ਼ਾਂਤੀ ਹੋ ਜਾਏ ਜੇ ਧਰਮ ਸਾਰੇ ਜਿਹੜੀਆਂ ਸਾਡੀਆਂ ਗੱਲਾਂ ਕੌਮਨ ਸਾਂਝੀਆਂ ਨੇ ਪ੍ਰਚਾਰ ਉਹਦਾ ਕਰਨ, ਜਿਹੜੀਆਂ ਨੈਗੇਟਿਵ ਗੱਲਾਂ ਨੇ ਛੱਡ ਦੇਣ ਤੇ ਦੁਨੀਆਂ ਸਾਰੀ ਸੁਖੀ ਵੱਸ ਸਕਦੀ ਹੈ। ਸੱਚ ਹੀ ਹੈ ਨਾ ਜੀ, ਕਿ ਹਿੰਦੂਇਜ਼ਮ ਕਹਿੰਦਾ ਕਿਸੇ ਤੇ ਜ਼ੁਲਮ ਕਰੋ, ਕਿ ਇਸਲਾਮ ਕਹਿੰਦਾ ਜ਼ੁਲਮ ਕਰੋ। ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਜਿਹੜਾ ਸ਼ਬਦ ਬਾਜ ਉੱਥੇ ਵੀ ਲੋਕ ਰੱਖਦੇ ਆ, ਆਪਣੇ ਸ਼ੇਖਾਂ ਕੋਲ ਬਾਜ ਨੇ, ਮੈਂ ਉੱਥੇ ਗਿਆ ਬਾਜ ਹੱਥ ਤੇ ਰਖਾਇਆ, ਪਰ ਮੇਰੇ ਮਨ ਚ ਆਇਆ ਚਿੱਟਾ ਬਾਜ। ਯਾਦ ਰੱਖੋ ਜਿਹੜਾ ਚਿੱਟਾ ਰੰਗ ਹੈ ਨਾ, ਇਹ ਵੰਡਦਾ ਹੁੰਦਾ, ਕਾਲਾ ਰੰਗ ਵੰਡਦਾ ਨਹੀਂ ਹੁੰਦਾ। ਆਪ ਨੂੰ ਰੰਗਾਂ ਬਾਰੇ ਪਤਾ ਹੋਣਾ ਹੈ, ਕਾਲਾ ਰੰਗ ਜਜ਼ਬ ਕਰਦਾ, ਚਿੱਟਾ ਰੰਗ ਵੰਡਦਾ, ਵੰਡਣ ਕਰਕੇ ਰੰਗ ਚਿੱਟਾ ਬਾਹਰ ਆਉਂਦਾ, ਕਾਲਾ ਰੰਗ ਜਜ਼ਬ ਕਰਦਾ। ਕਾਲੇ ਪੱਥਰ ਤੇ ਪੈਰ ਰੱਖੋਗੇ ਤਪੇਗਾ, ਚਿੱਟੇ ਤੇ ਪੈਰ ਰੱਖੋਗੇ ਤੇ ਇੰਨਾ ਤਪੇਗਾ ਨਹੀਂ। ਚਿੱਟਾ ਰੰਗ ਚਿੱਟਾ ਬਾਜ, ਉਹ ਇਸ ਕਰਕੇ ਚਿੱਟਾ ਰੰਗ ਸ਼ਾਂਤੀ ਦਾ, ਸੁਲਾਹ ਕੁਲ ਦਾ ਬਾਜ, ਇਹ ਗੁਰੂ ਦਾ ਬਾਜ ਚਿੱਟਾ ਹੈ। ਬਾਜ ਸ਼ਬਦ ਦੇ ਅਰਥ ਕੀ? ਮੈਂ ਕਈ ਦਿਨਾਂ ਤੋਂ ਇਸ ਦੀ ਸਟੱਡੀ ਕਰ ਰਿਹਾ ਸਾਂ, ਹੋਮੀ ਚ ਨੀ ਮੈਂ ਕਹਿ ਰਿਹਾ, ਬਾਜ ਦੀ ਉਮਰ ਤਕਰੀਬਨ 70 ਸਾਲ ਹੁੰਦੀ ਹੈ, ਸ਼ਾਇਦ ਆਪ ਨੂੰ ਪਤਾ ਹੋਣਾ, ਕਈ 100 ਸਾਲ ਕਹਿੰਦੇ ਆ। ਉਂਝ ਵੈਸੇ 70 ਸਾਲ ਤੱਕ ਬਾਜ ਜਿੰਦਾ, 40 ਸਾਲ ਤੋਂ ਬਾਅਦ ਇਹਦਾ ਪੁਨਰ ਜਨਮ ਹੁੰਦਾ। ਬਾਜ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਨੇ? ਬਾਜ ਪਹਿਲੀ ਗੱਲ, ਉਹ ਇੱਕ ਵਾਰੀ ਟਾਰਗੇਟ ਬਣਾ ਲੈ, ਸਮੁੰਦਰ ਚ ਦੇਖ ਲੈ ਉਹਦੀ ਅੱਖ ਉਹਦਾ ਨਿਸ਼ਾਨਾ ਇੰਨੇ ਕਮਾਲ ਦਾ, ਭਾਵੇਂ ਜਿੰਨਾ ਮਰਜ਼ੀ ਤੇਜ਼ ਉੱਡੇ ਉਹ ਆਪਣੇ ਨਿਸ਼ਾਨੇ ਤੋਂ ਥਿੜਕਦਾ ਨਹੀਂ। ਜਦੋਂ ਮੀਂਹ ਪੈਂਦਾ ਸਾਰੇ ਪੰਛੀ ਆਲਣ ਚ ਵੜ ਜਾਂਦੇ ਆ, ਉਹ ਬੱਦਲ ਨੂੰ ਚੀਰ ਕੇ ਬੱਦਲ ਤੋਂ ਉੱਤੇ ਉੱਡਣ ਲੱਗ ਪੈਂਦਾ। ਜਦੋਂ ਮੀਂਹ ਘਟਦਾ ਉਸੇ ਟਾਈਮ ਥੱਲੇ ਆ ਜਾਂਦਾ। ਬਾਜ ਦੇ 40 ਸਾਲ ਬਾਅਦ ਉਹਦਾ ਪੁਨਰ ਜਨਮ ਹੁੰਦਾ। ਕਿਵੇਂ? ਥੋੜੀਆਂ ਗੱਲਾਂ ਧਿਆਨ ਨਾਲ ਸੁਣਿਓ। 40 ਸਾਲ ਚ ਸ਼ਿਕਾਰ ਕਰ ਕਰਕੇ ਉਹਦੀ ਜਿਹੜੀ ਚੁੰਝ ਹੈ ਅੱਗੋਂ ਮੁੜ ਜਾਂਦੀ, ਉਹਦਾ ਜਿਹੜਾ ਪੰਜਾ ਹੈ ਉਹ ਵੀ ਸੱਚੀ ਮੁੱਚੀ ਮਾਸ ਦੀਆਂ ਬੋਟੀਆਂ ਪੱਟਦਾ ਪੱਟਦਾ ਉਹ ਵੀ ਕਮਜ਼ੋਰ ਹੋ ਜਾਂਦਾ, ਨਹੁੰ ਅੱਗੋਂ ਮੁੜ ਜਾਂਦੇ ਆ। ਤੀਜੀ ਗੱਲ, 40 ਸਾਲ ਚ ਉਹਦਾ ਸਰੀਰ ਉਹਦੇ ਖੰਭ ਇੰਨੇ ਭਾਰੇ ਹੋ ਜਾਂਦੇ ਆ, ਉਹ ਬੋਡੀ ਨਾਲ ਚਿਪਕ ਜਾਂਦੇ ਆ, ਹੁਣ ਉੱਡਣ ਵਾਲੀ ਉਹ ਪਰਵਾਜ਼ ਨਹੀਂ ਰਹਿੰਦੀ। ਉਹਦੇ ਸਾਹਮਣੇ 3 ਰਸਤੇ ਨੇ, ਜਾਂ ਤਾਂ ਉਹ ਮਰੇ ਕਿਉਂਕਿ ਉੱਡ ਸਕਦਾ ਨਹੀਂ, ਭਾਰਾ ਹੋ ਗਿਆ, ਉਹਦੇ ਖੰਭ ਨਹੀਂ ਕੰਮ ਕਰ ਰਹੇ, ਚੁੰਝ ਸ਼ਿਕਾਰ ਨਹੀਂ ਪਕੜ ਰਹੀ, ਪੰਜਾ ਸ਼ਿਕਾਰ ਨਹੀਂ ਪਕੜਿਆ, ਜਾਂ ਤਾਂ ਉਹ ਮਰੇ ਦੂਜਾ ਕੰਮ, ਜਾਂ ਫਿਰ ਮਰਿਆ ਹੋਇਆਂ ਦਾ ਸ਼ਿਕਾਰ ਕੀਤਿਆਂ ਹੋਇਆਂ ਦਾ ਮਾਸ ਖਾਏ, ਤੇ ਤੀਜਾ ਜਾਂ ਫਿਰ ਹੁਣ ਕੁਰਬਾਨੀ ਕਰਨ ਵਾਸਤੇ ਤਿਆਰ ਰਹੇ, ਪੁਨਰ ਜਨਮ ਲਏ। ਉਹ ਫਿਰ ਕਿੱਡੀ ਅਣਖ ਵਾਲਾ ਹੈ, ਉਹ ਪੁਨਰ ਜਨਮ ਵੱਲ ਤੁਰਦਾ। ਇਹ ਪ੍ਰੋਸੈਸ ਤਕਰੀਬਨ 130 ਦਿਨਾਂ ਦਾ ਹੁੰਦਾ ਜੀ, ਇਹਦਾ ਕੋਈ 130 ਦਿਨ ਕੋਈ ਵੱਧ ਦੱਸ ਦੇ। ਬਾਂਸ ਉਡਾਰੀ ਮਾਰ ਕੇ ਆਪਣੇ ਇਲਾਕੇ ਵਿੱਚ ਜਿਹੜੀ ਉੱਚੀ ਪਹਾੜੀ ਹੈ ਪੱਥਰ ਤੇ ਜਾ ਬੈਠਦਾ, ਫਿਰ ਭਾਈ ਸਾਹਿਬ ਮਾਰਦਾ ਆਪਣੀ ਚੁੰਝ ਨੂੰ ਪੱਥਰ ਦੇ ਨਾਲ, ਕਈ ਦਿਨਾਂ ਚ ਲਗਾਤਾਰ ਚੁੰਝ ਮਾਰ ਮਾਰ ਕੇ ਉਹਦੀ ਚੁੰਝ ਅੱਗੋਂ ਟੁੱਟ ਜਾਂਦੀ ਹੈ, ਲਹੂ ਲੁਹਾਣ ਹੋ ਜਾਂਦਾ। ਉਹ ਕਹਿੰਦਾ ਅਣਖ ਨਾਲ ਜੀਣਾ ਤੇ ਪੁਨਰ ਜਨਮ ਲੈਣਾ ਪਏ। ਉਹਦੀ ਚੁੰਝ ਜਦੋਂ ਟੁੱਟ ਜਾਂਦੀ ਹੈ, ਲਹੂ ਲੁਹਾਣ ਹੁੰਦਾ ਤੇ ਉਸਦੀ ਚੁੰਝ ਦੀ ਵੇਟ ਕਰਦਾ, ਚੁੰਝ ਦੁਬਾਰਾ ਹੁੰਦੀ ਹੈ। ਕੁਝ ਦਿਨਾਂ ਬਾਅਦ ਫਿਰ ਦੂਜਾ ਕੰਮ ਕਰਦਾ, ਜਿਹੜੇ ਪੈਰਾਂ ਦੇ ਪੰਜੇ ਨੇ ਨਾ, ਇਹਦਾ ਮਾਸ ਨਵੀਂ ਚੁੰਝ ਨਾਲ ਨੋਚ ਨੋਚ ਕੇ ਪਰਾਂ ਸੱਟਦਾ, ਉਹਦਾ ਸਾਰਾ ਪੈਰ ਲਹੂ ਲੁਹਾਣ ਹੋ ਜਾਂਦੇ ਨੇ ਪੰਜੇ। ਜਦੋਂ ਪੰਜੇ ਦਾ ਕੰਮ ਖਤਮ ਹੁੰਦਾ, ਫਿਰ ਉਹ ਆਪਣੇ ਜਿਹੜੇ ਨਿਕੰਮੇ ਹੋ ਚੁੱਕੇ ਖੰਭ ਨੇ ਉਹਨਾਂ ਨੂੰ ਪੱਟ ਪੱਟ ਕੇ ਬਾਹਰ ਸੱਟਦਾ। ਉਹਦੇ ਪੈਰ ਵੀ ਲਹੂ ਲੁਹਾਣ, ਉਹਦੀ ਚੁੰਝ ਵੀ ਲਹੂ ਲੁਹਾਣ, ਜਿੱਥੋਂ ਉਹ ਖੰਭ ਪੱਟਦਾ ਉਹ ਵੀ ਲਹੂ ਲੁਹਾਣ। 6 ਮਹੀਨਿਆਂ ਬਾਅਦ ਉਹ ਡਾਰੀ ਮਾਰਦਾ, ਫਿਰ 30 ਸਾਲ ਸਰਦਾਰੀ ਨਾਲ ਜਾਂਦਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਨੇ ਬਾਜ ਚੁਣਿਆ, ਬਾਜ ਬੇਮੁਥਾਜ ਤੇ ਅਣਖ ਦਾ ਪ੍ਰਤੀਕ। ਸਤਿਗੁਰਾਂ ਨੇ ਚਿੱਟਾ ਰੰਗ ਭਗਤੀ ਦਾ ਹੈ, ਬਾਜ ਸ਼ਕਤੀ ਦਾ ਹੈ। ਤੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰਮੁਖੋ ਸੱਚ ਇਹ ਵੇ ਕਿ ਸ਼ਬਦ ਵਰਤਿਆ ਕਲਗੀ ਹੀਰਿਆਂ ਕਲਗੀ ਵਾਲਾ, ਕਲਗੀ ਚਿੰਨ ਸ਼ਕਤੀ ਦਾ ਹੈ, ਹੀਰਾ ਪ੍ਰਤੀਕ ਸ਼ਬਦ ਦਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿੱਤ ਜਿਹੜਾ ਹੋ ਸੱਚ ਇਹ ਵੇ ਜੀ, ਸ਼ਿਹਰਾ ਮਾਣਕ ਹੈ, ਇਹ ਨਾਮ ਦਾ ਪ੍ਰਤੀਕ ਹੈ। ਹੱਠ ਮਜਾਉ ਮੈਂ ਮਾਣਕ ਲੱਦਾ, ਮੁੱਲ ਨਾ ਕੀਤਾ ਮੈਂ ਕੁਛ ਸਤਿਗੁਰੂ ਦਿੱਤਾ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਜੀ। ਗੁਰਮੁਖੋ ਯਾਦ ਰੱਖਿਓ, ਚੜ੍ਹਦੀ ਕਲਾ ਗੁਰੂ ਅਰਜੁਨ ਦੇਵ ਦੀ ਹੈ। ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਸੇਂਟ ਈਸਾਈ ਸੰਤ ਨੂੰ ਕਿ ਕਿੰਨੇ ਈਸਾਈ ਦੁਨੀਆਂ ਚ ਹੋਏ ਨੇ ਅੱਜ ਤੱਕ, ਉਹਨੇ ਕਿਹਾ ਇੱਕੋ ਹੀ ਹੋਇਆ ਸੀ, ਜੋ ਕੁਝ ਉਹਦੇ ਨਾਲ ਹੋਇਆ ਤੁਹਾਨੂੰ ਪਤਾ ਹੀ। ਉਹਨੇ ਕਿਹਾ ਸਿਰਫ ਈਸਾਈ ਸੀ ਜਿਹੜਾ ਸੂਲੀ ਤੇ ਚੜ੍ਹ ਗਿਆ। ਗੁਰੂ ਅਰਜੁਨ ਦੇਵ ਚੜ੍ਹਦੀ ਕਲਾ, ਸੱਚ ਇਹ ਵੇ ਅਜੇ ਗੁਰੂ ਨਹੀਂ ਬਣੇ ਤੇ ਸੱਕਾ ਭਰਾ ਵਿਰੋਧ ਕਰ ਰਿਹਾ, ਪ੍ਰਿਥੀ ਚੰਦ ਰੱਜ ਕੇ ਦਵੈਸ਼ ਕਰ ਰਿਹਾ, ਪਰ ਗੁਰੂ ਅਰਜੁਨ ਸਾਹਿਬ ਤੇ ਕੋਈ ਅਸਰ ਨਹੀਂ। ਦੂਜੀ ਗੱਲ, ਜਦੋਂ ਗੁਰੂ ਬਣਦੇ ਆ, ਗੁਰੂ ਰਾਮਦਾਸ ਦੀ ਗੁਰਿਆਈ ਵਾਲੇ ਦਿਨ ਉਹ ਰੌਲਾ ਪਾਉਂਦਾ, ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੇਨਤੀ ਕਰ ਦਿੰਦੇ, ਗੁਰੂ ਅਰਜਨ ਸਾਹਿਬ ਕਹਿੰਦੇ ਪੱਗ ਇਹਨਾਂ ਨੂੰ ਦੇ ਦਿਓ। ਅਗਲੀ ਗੱਲ, ਲੰਗਰ ਮਸਤਾਨੇ ਹੋ ਜਾਂਦੇ ਆ ਪਿਆਰਿਓ, ਇੱਥੋਂ ਤੱਕ ਰਬਾਬੀ ਰੁੱਸ ਜਾਂਦੇ ਆ। ਸਭ ਤੋਂ ਵੱਡੀ ਸੱਟ ਹੁੰਦੀ ਹੈ ਬੰਦੇ ਨੂੰ ਆਪਣੇ ਬੱਚੇ ਦੀ ਜੀ। 3 ਹਮਲੇ ਸੱਕਾ ਭਰਾ ਗੁਰੂ ਹਰਗੋਬਿੰਦ ਸਾਹਿਬ ਤੇ ਕਰਾਂਦਾ, ਦਾਈ ਰਾਹੀਂ, ਸਪੇਰੇ ਰਾਹੀਂ, ਖਡਾਵੇ ਰਾਹੀਂ। ਗੁਰੂ ਅਰਜੁਨ ਦੇਵ ਸ਼ੁਕਰਾਨੇ ਦੇ ਸ਼ਬਦ ਤਾਂ ਕਹਿਣਗੇ, ਪਰ ਚੇਤੇ ਰੱਖਿਓ ਕਿਸੇ ਸ਼ਬਦ ਵਿੱਚ ਆਪਣੇ ਭਰਾ ਲਈ ਸ਼ਬਦਾਵਲੀ ਨਹੀਂ ਵਰਤ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਜਾ ਰਹੀ ਹੈ, ਕੰਨ ਆਪ ਸ਼ਬਦ ਬੋਲ ਕੇ ਜਾਂਦਾ ਜਿਹੜੇ 4 ਭਗਤ ਆਏ। ਇਸ ਤੋਂ ਅਗਲੀ ਗੱਲ, ਸੁਲੀ ਚੜ੍ਹ ਕੇ ਆ ਰਿਹਾ, ਸੁਲ ਵੀ ਆ ਰਿਹਾ, ਮੁੱਕ ਦੀ ਗੱਲ, ਗੁਰਮੁਖੋ ਏਦੋ ਵੱਡੀ ਚੜ੍ਹਦੀ ਕਲਾ ਕੀ ਹੋਵੇਗੀ। 5 ਦਿਨ ਤਸੀਏ ਦਿੱਤੇ, 3 ਤਰ੍ਹਾਂ ਦੇ ਤਸੀਏ ਦਿੱਤੇ, ਤਪਤ ਲੋ, ਤਪਤ ਨੀਰ, ਤਪਤ ਬਾਲੂ। ਮੈਂ ਹੈਰਾਨ ਹੁੰਦਾ, 33 ਤਵੀ ਤੇ ਬੈਠਾ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਫਿਰ ਵੀ ਕਹਿ ਰਿਹਾ, ਬਿਸਰ ਗਈ ਸਭ ਤਾਤ ਪਰਾਈ, ਆ ਇਹ ਹੈ ਸਰ ਦੀ ਗਲਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮਿਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਮੈਂ ਬੇਨਤੀ ਕਰਾਂਗੇ, ਸ਼ਬਦ ਫਿਰ ਧਿਆਨ ਨਾਲ ਸੁਣੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇੱਥੇ ਬੰਦਾ ਧੱਕਾ ਕਰ ਗਿਆ ਜੀ ਇਸ ਸ਼ਬਦ ਨਾਲ। ਸਰਬੱਤ ਦੇ ਵਿੱਚ ਇਕੱਲਾ ਹਿਊਮਨ ਬੀਂਗ ਨਹੀਂ, ਸਰਬੱਤ ਦੇ ਵਿੱਚ ਪਾਣੀ ਵੀ ਹੁੰਦਾ, ਸਰਬੱਤ ਦੇ ਵਿੱਚ ਪੌਣ ਵੀ ਹੁੰਦੀ ਹੈ। ਸੱਚੀ ਮੁੱਚੀ ਤੁਹਾਡੇ ਬੂਹੇ ਅੱਗੇ ਬੈਠਾ ਕੁੱਤਾ ਵੀ ਸਰਬੱਤ ਚਾਹੁੰਦਾ,

0: ਵੀਰੇ ਹੁਣ ਜਿਵੇਂ ਸੰਤਾਂ ਦੀ ਗੱਲ ਚੱਲਦੀ ਹੈ ਨਾ ਜੀ, ਬੰਦਾ ਇੰਨਾ ਕੁ ਨੈਗੇਟਿਵ ਹੋ ਗਿਆ, ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਸਵੇਰ ਤੋਂ ਸ਼ਾਮ ਤੱਕ ਮਿਲਦੀ ਸਭ ਫੇਲ ਹੋਇਆਂ ਦੀ, ਨੈਗੇਟਿਵ ਸਭ ਫੇਲ ਜਿਹੜੇ ਹੋ ਗਏ। ਫਲਾਣੇ ਬਾਰੇ ਸੁਣਿਆ ਜੇ, ਫਲਾਣੇ ਬਾਰੇ ਸੁਣਿਆ ਜੇ, ਕਈ ਬੰਦੇ ਤਾਂ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨਿਤਨੇ ਵੀ ਅੰਦਰ ਨਹੀਂ ਲੰਘਦਾ ਜਿੰਨੀ ਦੇਰ ਤੱਕ ਰਾਤ ਘਟਨਾ ਨੂੰ ਸਵੇਰੇ ਦੱਸ ਨਾ ਦੇਣ। ਪਰ ਮੇਰੀ ਬੇਨਤੀ, ਆਪਣੇ ਬੱਚੇ ਦੇ ਗੁਨਾਹ ਕਦੀ ਲੋਕਾਂ ਨੇ ਸਵੇਰੇ ਪ੍ਰਚਾਰੇ ਨੀ? ਜੇ ਆਪਣੇ ਦੇ ਨਹੀਂ ਪ੍ਰਚਾਰਦੇ ਦੂਜੇ ਦੇ ਪ੍ਰਚਾਰੇ, ਤੂੰ ਦਵੈਸ਼ ਵਿੱਚ ਹੈ। ਇਹ ਗੱਲ ਯਾਦ ਰੱਖਿਓ, ਕਿਸੇ ਦਾ ਪਰਦਾ ਟੱਕੋਗੇ ਰੱਬ ਤੁਹਾਡਾ ਪਰਦਾ ਟੱਕੇਗਾ। ਹਰ ਕਰਮ ਦਾ ਪ੍ਰਤੀਕਰਮ ਹੈ ਜੀ, ਜੋ ਆਪਾਂ ਕਰਨੇ ਹਰ ਕਰਮ ਦਾ ਪ੍ਰਤੀਕਰਮ। ਇਹ ਕਹੋ ਜੀ, ਜਿੱਦਣ ਫੋਨ ਆਇਆ ਉਦਣ ਹੀ ਗੰਦ ਸ਼ੁਰੂ ਹੋਇਆ, ਇਹ ਭਰਿਆ ਸਦੀਆਂ ਦਾ ਪਿਆ ਹੈ, ਪਰ ਬਾਹਰ ਨਿਕਲਣ ਦਾ ਮੌਕਾ ਕੋਈ ਨਹੀਂ ਸੀ ਲੱਭਦਾ, ਪਿਆ ਹੁਣ ਮੌਕਾ ਲੱਭ ਗਿਆ। ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਸੁਣਿਆ ਹੁਣ ਨਾ, ਮੈਂ ਹੁਣੇ ਕਹਾ ਨਾ ਵੀ ਸਿੱਖ ਕਿਸੇ ਦੀ ਕਹਾਣੀ ਸੁਣਾਵਾਂ, ਤੇ ਮੈਂ ਕਹਾਂ ਜੀ ਇੱਕ ਮੁਸਲਮਾਨ ਦਰਵੇਸ਼ ਹੋਇਆ, ਸਾਰੇ ਆਰਾਮ ਨਾਲ ਸੁਣ ਲੈਣੀ। ਜੇ ਮੈਂ ਕਹਾਂਗਾ ਨਾ ਸਿੱਖ ਸੰਤ ਹੋਇਆ, ਸਾਰੇ ਅੰਦਰ ਉਥਲ ਪੁਥਲ ਮਚ ਜਾਏਗੀ। ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਉਹ ਨਿਤਨਿਮ ਕਰ ਰਹੇ ਸਨ ਬਾਬਾ ਖੁਦਾ ਸਿੰਘ ਜੀ, ਉਹਨਾਂ ਦਾ ਨਾਮ ਸੀ ਜਸਵੰਤ ਸਿੰਘ ਬਾਬਾ ਖੁਦਾ ਸਿੰਘ ਦਾ। ਇਹ ਹਰਿਆਣੇ ਚ ਇੱਕ ਪਿੰਡ ਹੈ ਜਦੋਂ ਕਰਨਾਲ ਤੋਂ ਆਈਦਾ ਨਾ ਲੋਕੜੀ ਸ਼ਾਮਗੜ, ਉਥੋਂ ਦਾ ਉਹਦਾ ਜਨਮਦਿਨ ਜਨਮੇ ਥਾਣੇਦਾਰ ਸਨ ਇਹ। ਬਾਬਾ ਵੀਰ ਸਿੰਘ ਔਰੰਗਾਬਾਦ ਵਾਲਿਆਂ ਦੀ ਸੰਗਤ ਕੀਤੀ, ਉਹ ਚੇਂਜ ਹੋ ਗਏ ਜੀ। ਇੰਨੀ ਬੰਦਗੀ ਕੀਤੀ, ਪਠਾਨ ਕਹਿੰਦੇ ਸਨ, ਖੁਦਾ ਤਾਂ ਨੀ ਵੇਖਿਆ ਖੁਦਾ ਸਿੰਘ ਜੇ। ਬਾਬਾ ਜੀ ਲਾਹੌਰ ਸਨ, ਅੰਮ੍ਰਿਤ ਵੇਲੇ ਨਿਤਨਿਮ ਕਰ ਰਹੇ ਸਨ, ਇੱਕ ਬੀਬੀ ਦੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਪਤਾ ਨੀ ਕੀ ਹੋਇਆ, ਗੁਟਕਾ ਜਿੱਥੋਂ ਪਾਠ ਕਰ ਰਹੇ ਛੱਡ ਦਿੱਤਾ, ਆਵਾਜ਼ ਵੱਲ ਚਲੇ ਗਏ। ਬੂਹਾ ਚਾ ਖੜਕਾਇਆ ਤੇ ਉਹ ਆਮ ਘਰ ਸੀ ਜੀ, ਕੋਈ ਅਮੀਰ ਨਹੀਂ ਸੀ, ਉਹ ਸੀ ਜਿਹੜੇ ਲੋਕਾਂ ਦੇ ਘਰਾਂ ਚ ਕੰਮ ਕਰਦੇ, ਮੈਂ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲਾਂਗਾ। ਉਹਨਾਂ ਬੂਹਾ ਖੜਕਾਇਆ, ਅੰਦਰੋਂ ਬਿਰਦ ਮਾਈ ਨਿਕਲੀ, ਕਹਿੰਦੇ ਤੁਹਾਡੇ ਘਰ ਰੋਣ ਦੀ ਆਵਾਜ਼ ਕਿਉਂ ਹੈ? ਉਹ ਕਹਿਣ ਲੱਗੀ, ਮੇਰੀ ਨੂੰਹ ਦੀ ਛਾਤੀ ਤੇ ਫੋੜਾ ਹੈ, ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ, ਇੱਕ ਦੁੱਧ ਦਾ ਅਕੜਾਕ ਹੈ, ਦੂਜਾ ਫੋੜਾ ਇੰਨਾ ਤੰਗ ਕਰ ਰਿਹਾ, ਵੈਦ ਕੋਲ ਨੇ ਸਾਡੀ ਗੱਲ ਨਹੀਂ ਸੁਣੀ, ਬੂਹਾ ਨਹੀਂ ਖੋਲਿਆ। ਬਾਬਾ ਖੁਦਾ ਸਿੰਘ ਕਹਿੰਦੇ ਨੇ, ਮੈਂ ਦੇਖ ਸਕਣਾ? ਵੇਖਿਓ ਬੰਦਾ ਭਲਾ ਮੰਗਣ ਵਾਲਾ ਕੈਸਾ ਜੀ। ਉਹ ਕਹਿੰਦਾ, ਬਾਬਾ ਤੁਸੀਂ ਕੌਣ? ਉਹ ਜਦੋਂ ਚਾਨਣ ਕੀਤਾ, ਪਛਾਣ ਗਈ, ਕਹਿੰਦਾ ਇਹਦੀਆਂ ਚੀਕਾਂ ਮੈਨੂੰ ਨਿਤਨੇਮ ਨਹੀਂ ਕਰਨ ਦੇਂਦੀਆਂ ਪਈਆਂ। ਉਹਨੇ ਜੀ ਸੱਚੀ ਮੁੱਚੀ ਅੰਦਰ ਚਲੇ ਗਏ। ਉਸ ਬੀਬੀ ਨੂੰ ਵੇਖ ਕੇ ਕਿਹਾ, ਯਾਦ ਰੱਖੀ ਤੂੰ ਮੇਰੀ ਮਾਂ ਹੈ, ਉਮਰ ਤੇਰੀ ਛੋਟੀ ਹੈ, ਕਿਉਂਕਿ ਤੇਰੇ ਚ ਫੁਰਨਾ ਨਾ ਆਵੇ। ਉਹਨਾਂ ਦੇ ਸੀਨੇ ਚ ਜੰਮੇ ਕੋਈ ਫੋੜੇ ਨੂੰ ਚੂਸ ਕੇ ਬਾਹਰ ਸੜ। ਬਾਬਾ ਖੁਦਾ ਸਿੰਘ ਨੇ ਸੱਚੀ ਮੁੱਚੀ, ਉਹ ਬੀਬੀ ਇਹ ਗਿਆਨ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਨਿੱਕੀ ਜਿਹੀ ਕਿਤਾਬ ਹੈ, ਮੈਂ ਹਵਾਲੇ ਤਾਂ ਦੇਣਾ ਉਹ ਨਾਵਾਂ ਵੀ ਜੇ ਕਿਹਦਾ ਚਿੱਤ ਕਰੇ ਪੜ੍ਹਨ ਨੂੰ। ਉਹਦੇ ਚ ਉਹਨਾਂ ਬਹਿਕ ਜਾ ਕੇ ਲਿਖੀ ਇਹ ਕਹਾਣੀ। ਜਦੋਂ ਉਹ ਬਿਲਕੁਲ ਗੰਦਾ ਜਿਹੜਾ ਜ਼ਹਿਰ ਸੀ ਉਹ ਬਾਹਰ ਨਿਕਲਿਆ, ਜਿਵੇਂ ਠੰਡ ਪੈ ਗਈ, ਬੱਚੇ ਨੂੰ ਦੁੱਧ ਪਿਆਇਆ, ਅੱਖਾਂ ਭਰ ਕੇ ਕਹਿੰਦੇ ਅੱਜ ਮੇਰਾ ਨਿਤਨੇਮ ਪ੍ਰਵਾਨ ਹੋ ਜਾਏਗਾ, ਭਾਵੇਂ ਮੈਨੂੰ ਦੇਰੀ ਹੋ ਗਈ। ਮੈਂ ਆਪ ਨੂੰ ਬੇਨਤੀ ਕਰਾਂਗਾ, ਸਾਰੀ ਮਾਨਵਤਾ ਮੇਰੀ ਬੇਨਤੀ, ਇਕੱਲੇ ਸਿੱਖ ਨਹੀਂ, ਉਹ ਲੋਕੋ ਚਾਰ ਦਿਨਾਂ ਦੀ ਜ਼ਿੰਦਗੀ ਜੇ, ਮੈਂ ਚਾਰ ਦਿਨ ਕਹਿੰਦਾ ਹੈ ਤਾਂ ਇੱਕ ਸਾਹ ਦੀ ਨਾ ਪਾਏਦਾਰ ਜ਼ਿੰਦਗਾਨੀਏ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ, ਹਰ ਸਾਹ ਤੇ ਸ਼ੱਕ ਕੇ ਪਤਾ ਆਖਰੀ ਨਾ ਹੋਵੇ। ਅੱਜ ਲੋੜ ਹੈ ਇਸ ਸੰਸਾਰ ਤੇ ਗੁਰਮਤ ਨੂੰ, ਕਿਉਂਕਿ ਗੁਰਮਤ ਨੇ ਨਫ਼ਰਤ ਨਹੀਂ ਕੀਤੀ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਬੋਲਿਆ ਜਾਂਦਾ ਹੈ, ਸਰਬ ਵਿਆਪਕ, ਇੱਥੇ ਅੱਲਾ ਸ਼ਬਦ ਵਰਤਿਆ ਜਾਂਦਾ ਹੈ। ਇੱਥੇ ਕਮਾਲ ਦੀ ਗੱਲ, ਜੈਦੇਵ ਜੀ ਵਰਗੇ ਕ੍ਰਿਸ਼ਨ ਭਗਤੀ ਵਾਲੇ ਬ੍ਰਹਮ ਗਿਆਨੀ ਬਣੇ, ਜਦੋਂ ਇੱਕ ਦੇ ਉਪਾਸ਼ਕ ਬਣੇ, ਉਹਨਾਂ ਦੇ ਸ਼ਬਦ ਨੇ। ਇੱਥੇ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ, ਪੰਜ ਵਕਤ ਦੇ ਨਮਾਜ਼ੀ ਦੇ ਸ਼ਬਦ। ਮੈਂ ਇੱਕੋ ਗੱਲ ਕਹਾਂਗਾ, ਇਸ ਸੰਸਾਰ ਤੇ ਇਹ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ ਜੀ, ਮੈਂ ਬੜੇ ਖੁੱਲੇ ਜਿਹੇ ਸ਼ਬਦ ਵਰਤਣਾ, ਗੁਰੂ ਗ੍ਰੰਥ ਸਾਹਿਬ ਕੇਵਲ ਇਸ ਪਲੈਨਟ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਜਿੱਥੋਂ ਤੱਕ ਰੱਬ ਨੇ ਦ੍ਰਿਸ਼ਟ ਅੰਦ੍ਰਿਸ਼ਟ ਰਚਨਾ ਕੀਤੀ ਹੈ, ਸਾਰਿਆਂ ਦਾ ਗੁਰੂ ਹੈ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403 2386667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ ਸਭ ਤੋਂ

परम सम्मान जो जुगो जुग अटल चवर छत्र तख्त दे मालक समुची मानुखता नू सांझा ते सुखैन उपदेश बख्शिश करन वाले दीन दयाल भगत वशल करुणा में सतगुरु धन धन श्री गुरु ग्रंथ साहिब सचे पातशाह जीओ दी पावन पवित्र खजूरी विच गुरद्वारा दीवान खाल मंजी साहिब विखे अमृत वेले दे दीवान दी हाजरी भर रहे सतसंगी जनों आप जी वडभागे हो। पातशाह जी ने कनेरी नदर किरपा रहमत कीती है ये जीवन सफला हो जावे। सतगुरु ने सतसंगत करन दा सुभाग अपन सारिया नू बख्शे। सोडी सुल्तान पातशाह धन गुरु रामदास साहिब जी दे महान पवित्र स्थान सचखंड श्री हरिमंदर साहिब जी विखे जिथे आप जिया ने अमृत सरोवर विच इशनान किता नाल सचखंड श्री हरिमंदर साहिब जी विखे नतमस्तक होए हो। पातशाह जी रहमत करन किरपा करन साडा गुरु दे कोले आया सफला होवे। उहदी सफलता दे लई इको एक खेड है, एक घर दे विच एंट्री इको ढंग नाल है, हुक्म रजाई चलना नानक लिखिया नाल। जिहड़ा गुरु दे हुक्म विच चलदा है रजा विच चलदा है उहनूं गुरु दी गोद मिलदी है। ते गुरु दा हुक्म गुरु दे वचन रोज सानूं पातशाह जी अमृत वेले सिख्या रूप बख्शिश करदे ने। दास इक बेनती करदा हुंदा है, बच्चा तुहाडा स्कूले पढ़े जदों जांदा है ते टीचर उहनूं होमवर्क दिंदी है कुछ घर करन लई। जिहड़ा बच्चा अगले दिन चंगी तरहां उह होमवर्क करके जांदा है टीचर उहदी कापी वेख के नाले ते उहनूं स्टार दिंदी है, वैरी गुड कहिंदी है, मत्था चुम्मदी है, असीस दिंदी है। ਉਹ ਦੁਨਿਆਵੀ ਬਚਨ ਨੇ ਉਹਨਾਂ ਨੂੰ ਲਿਖ ਕੇ ਪੜ੍ਹ ਕੇ ਬੱਚਾ ਦੁਨਿਆਵੀ ਕਾਮਯਾਬੀ ਹਾਸਲ ਕਰਦਾ ਹੈ। ਇਹ ਗੁਰੂ ਦੇ ਬਚਨ ਨੇ, ਤੁਸੀਂ ਬਚਨ ਸੁਣ ਕੇ ਆਪਣੇ ਜੀਵਨ ਅੰਦਰ ਕਮਾਓਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਜਦੋਂ ਗੁਰ ਸ਼ਬਦ ਦੀ ਕਮਾਈ ਹੋਵੇਗੀ ਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣਾਂਗੇ। ਇਹ ਆਪਾਂ ਸਮਝਣਾ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਸ਼ਬਦ ਦੀ ਕਮਾਈ ਕਰਨ ਲਈ ਆਉਣਾ ਹੈ। ਅਤੇ ਜਿਨ੍ਹਾਂ ਨੇ ਇਹ ਕਮਾਈ ਕੀਤੀ ਹੈ, ਜਿਨ੍ਹਾਂ ਨੇ ਗੁਰ ਸ਼ਬਦ ਨੂੰ ਕਮਾਇਆ, ਪਾਤਸ਼ਾਹ ਜੀ ਬਾਣੀ ਅੰਦਰ ਕਹਿ ਰਹੇ ਨੇ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ। ਸਤਿਗੁਰੂ ਕਿਰਪਾ ਕਰਨ ਅੰਮ੍ਰਿਤ ਵੇਲੇ ਜੋ ਸ੍ਰੀ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਹਨ, ਰੋਜ਼ਾਨਾ ਦੀ ਤਰ੍ਹਾਂ ਇਸ ਪਾਵਨ ਸਥਾਨ ਤੋਂ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਵੱਖ ਵੱਖ ਗੁਰੂ ਕੇ ਪ੍ਰਚਾਰਕ ਕੀਰਤਨੀਏ ਵਿਦਵਾਨ ਆਪ ਜੀ ਨੂੰ ਸਰਵਣ ਕਰਾਉਂਦੇ ਨੇ। ਜੋ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਇਹ ਵੀ ਇੱਕ ਬੇਨਤੀ ਕਰੀ ਦੀ ਹੈ ਧਿਆਨ ਦੇਣਾ। ਤੁਹਾਡੇ ਘਰ ਵਿੱਚ ਕੀਰਤਨ ਹੋਵੇ, ਕਿੱਥੇ ਗੁਰੂ ਘਰ ਗੁਰੂ ਕੇ ਕੀਰਤਨੀਏ ਕੀਰਤਨ ਕਰਨ ਜਾਣ, ਤੁਸੀਂ ਕਦੇ ਨਹੀਂ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਇਹ ਮੁੱਖ ਵਾਕ ਦਾ ਕੀਰਤਨ ਸੁਣਾਓ। ਤੁਸੀਂ ਆਖਦੇ ਹੋ ਭਾਈ ਸਾਹਿਬ ਇਹ ਸ਼ਬਦ ਦਾ ਕੀਰਤਨ ਸੁਣਾਓ। ਮੁੱਖ ਵਾਕ ਇੱਕੋ ਹੈ ਜਿਹੜਾ ਪਾਤਸ਼ਾਹ ਜੀ ਨੇ ਸਵੇਰੇ ਬਖਸ਼ਿਸ਼ ਕੀਤਾ ਹੈ। ਅਤੇ ਇਹਦੇ ਬਾਰੇ ਮੈਂ ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਅਸਥਾਨ ਤੋਂ ਬੇਨਤੀ ਕੀਤੀ ਸੀ। ਅੱਜ ਸਾਡੇ ਕੋਲ ਚਲਾਕੀ ਆ ਜਾਂਦੀ ਹੈ, ਚਿਹਰਾ ਵੇਖ ਕੇ ਮੂੰਹ ਵੇਖ ਕੇ ਗੁਰ ਸ਼ਬਦ ਦੀ ਵਿਚਾਰ ਕਦੇ ਨਹੀਂ ਜੇ ਕਰਨੀ। ਆਪਣੀ ਮਰਜ਼ੀ ਦਾ ਮੁਖਵਾਕ ਨਹੀਂ ਹੈ, ਮੁਖਵਾਕ ਹੁਕਮ ਗੁਰੂ ਦੀ ਮਰਜ਼ੀ ਦਾ ਹੈ। ਅਤੇ ਜਿਹੜਾ ਗੁਰੂ ਨੇ ਹੁਕਮ ਕੀਤਾ ਉਹ ਸਾਡੇ ਜੀਵਨ ਨੂੰ ਸਵਾਰ ਦਿੰਦਾ ਹੈ, ਇਹ ਧਿਆਨ ਰੱਖਣਾ।
ਇਹ ਨਹੀਂ ਕਿ ਜੀ ਹੁਣ ਖੁਸ਼ੀ ਵਾਲਾ ਵੇਲਾ ਕਹਿਤੇ ਇਹ ਵਾਲਾ ਮੁੱਖ ਵਾਕ ਅਤੇ ਜੇ ਦੂਜਾ ਪਾਸਾ ਕਹਿਤੇ ਇਹ ਵਾਲਾ ਮੁੱਖ ਵਾਕ ਨਹੀਂ। ਇੱਥੇ ਤਾਂ ਉਹ ਵੀ ਬੈਠੇ ਨੇ ਜਿਹੜੇ ਕਹਿੰਦੇ ਨੇ ਕਰੜਾ ਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਮਿਠਾਸ ਹੀ ਦੇਣੀ ਹੈ, ਵੱਡੀ ਗੱਲ ਹੈ ਕਿ ਅਸੀਂ ਨਹੀਂ ਸਮਝਿਆ। ਇਸ ਲਈ ਇਹ ਪਾਵਨ ਮੁੱਖ ਵਾਕ ਸਾਡਾ ਜੀਵਨ ਪਲਟ ਸਕਦੇ ਨੇ, ਪਰ ਜੇ ਅਸੀਂ ਕਮਾਈ ਕਰਾਂਗੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ, ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਉਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਰੰਭਤਾ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਇੱਥੇ ਪਾਵਨ ਸਥਾਨ 'ਤੇ ਜੁੜੇ ਹੋ, ਦੇਸਾਂ ਵਿਦੇਸਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਵਾਓ ਹਾਜ਼ਰੀ, ਰਸਨਾ ਪਵਿੱਤਰ ਕਰੋ ਜੀ ਅਤੇ ਜਪਣਾ ਕਰੋ ਜੀ ਸਤਨਾਮ।

0: ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਖਿਤ ਭਾਣੇ ਦੀ ਮੂਰਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 740 ਤੇ ਦਰਜ ਹਨ ਜੀ।
1: ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
0: ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਨ ਧਰਨਾ ਹੈ। ਬੜਾ ਗਹਿਰਾ ਸਤਿਗੁਰੂ ਪਾਤਸ਼ਾਹ ਜੀ ਨੇ ਨੁਕਤਾ ਸਮਝਾਇਆ। ਧਰਮ ਦੀ ਦੁਨੀਆਂ ਵਿੱਚ ਵੀ ਤੇ ਸੰਸਾਰ ਦੇ ਵਿੱਚ ਵੀ ਧਿਆਨ ਦੀ ਬੜੀ ਵੱਡੀ ਖੇਡ ਹੈ। ਤੁਹਾਡਾ ਬੱਚਾ ਪੜ੍ਹਦਾ ਹੋਵੇ, ਬਾਰ ਬਾਰ ਕਿਹਾ ਜਾਂਦਾ ਪੁੱਤ ਮਨ ਲਾ ਕੇ ਪੜ੍ਹੀ। ਹੇਮਕੁੰਡ ਸਾਹਿਬ ਦੀ ਯਾਤਰਾ ਵੱਲ ਤੁਸੀਂ ਜਾਓਗੇ ਉੱਤਰਾਖੰਡ ਵਾਲਾ ਪਾਸਾ, ਤੁਹਾਨੂੰ ਥਾਂ ਥਾਂ ਇੱਕ ਗੱਲ ਲਿਖੀ ਹੋਈ ਮਿਲੇਗੀ ਕਿ ਜੇ ਤੁਹਾਡੀ ਸਾਵਧਾਨੀ ਘਟਦੀ ਹੈ ਅਤੇ ਦੁਰਘਟਨਾ ਘਟਦੀ ਹੈ, ਭਾਵ ਤੁਹਾਡਾ ਧਿਆਨ ਡਾਈਵਰਟ ਹੋਵੇਗਾ ਅਤੇ ਤੁਸੀਂ ਮੁਸੀਬਤ ਦੇ ਸ਼ਿਕਾਰ ਹੋ ਸਕਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਜ ਵੀ ਧਿਆਨ ਦੀ ਗੱਲ ਕਰਦੇ ਨੇ। ਸੁਣਨਾ ਅਤੇ ਧਿਆਨ ਧਰਨਾ ਬੜੀ ਵੱਡੀ ਗੱਲ ਹੈ। ਮੈਂ ਫੇਰ ਆਖਾਂਗਾ ਜੀ, ਸੁਣਨਾ ਅਤੇ ਧਿਆਨ ਧਰਨਾ ਪੜ੍ਹਦੇ ਬਹੁਤ ਨੇ, ਇੰਨੇ ਕੁ ਪੜ੍ਹਦੇ ਨੇ ਕਿ ਇਹਦੀ ਕੋਈ ਕਮੀ ਨਹੀਂ ਹੈ। ਗੁਰੂ ਕੇ ਕੀਰਤਨੀ ਕੀਰਤਨ ਕਰਦੇ ਨੇ, ਆਪਾਂ ਨਾਲ ਬੋਲਦੇ ਹਾਂ, ਪਰ ਪਾਤਸ਼ਾਹ ਜੀ ਕਹਿੰਦੇ ਧਿਆਨ ਦੇ ਵਿੱਚ, ਸੁਰਤ ਦੇ ਵਿੱਚ। ਜਿਸ ਦਿਨ ਧਿਆਨ ਦੇ ਵਿੱਚ ਗੁਰ ਸ਼ਬਦ ਜਾਂਦਾ ਹੈ, ਉਸ ਦਿਨ ਪਤਾ ਕਿਹੜੀ ਖੇਡ ਬਣਦੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਸ ਦਿਨ ਸਾਡੀ ਸੁਰਤ ਸ਼ਬਦ ਦਾ ਚੇਲਾ ਬਣ ਜਾਏਗੀ ਤੇ ਸਮਝ ਲੈਣਾ ਸਾਡਾ ਪਾਰ ਉਤਾਰਾ ਹੋ ਗਿਆ। ਗੁਰ ਕੇ ਬਚਨ ਹਿਰਦੈ ਧਿਆਨ ਧਾਰੀ, ਬੜੀ ਵੱਡੀ ਤਾਕਤ ਹੈ ਬਚਨਾਂ ਵਿੱਚ। ਮੈਂ ਇੱਕ ਨਿੱਕੀ ਜਿਹੀ ਘਟਨਾ ਸਾਂਝੀ ਕਰਾਂ। ਕਿਸੇ ਸ਼ਾਹੂਕਾਰ ਨੇ ਨਾ ਇੱਕ ਨੌਕਰ ਰੱਖ ਲਿਆ। ਉਹ ਨੌਕਰ ਉਹਨੇ ਸਧਾਰਨ ਜਿਹਾ ਰੱਖਿਆ, ਅਨਪੜ੍ਹ। ਅਤੇ ਉਹ ਕੀ ਕਰਦਾ ਹੈ ਜੀ, ਉਹ ਜਿੱਥੋਂ ਜਿੱਥੋਂ ਪੈਸਾ ਚੁੱਕਣਾ ਹੁੰਦਾ ਸੀ, ਕੋਈ ਕੰਮ ਕਰਨਾ ਹੁੰਦਾ ਸੀ, ਉਹਨੇ ਉਹਨੂੰ ਸਾਰੀਆਂ ਥਾਵਾਂ ਦਿਖਾ ਦਿੱਤੀਆਂ। ਇੱਕ ਵਾਰੀ ਘੁਮਾਇਆ ਅਤੇ ਅੱਗੇ ਤੋਂ ਕੀ ਕਰਨਾ, ਉਹਨੇ ਪਰਚੀ ਲਿਖ ਕੇ ਦੇਣੀ ਅਤੇ ਨੌਕਰ ਨੇ ਚਲੇ ਜਾਣਾ, ਪਰਚੀ ਦੇਣੀ, ਕਿੱਥੋਂ ਪੇਮੈਂਟ ਮਿਲ ਜਾਣੀ, ਕਿੱਥੋਂ ਸਮਾਨ ਮਿਲ ਜਾਣਾ। ਖਾਸਾ ਸਮਾਂ ਇੱਦਾਂ ਹੀ ਲੰਘ ਗਿਆ। ਇੱਕ ਦਿਨ ਨੌਕਰ ਦੇ ਮਨ ਵਿੱਚ ਆਇਆ, ਉਹ ਮਨਾ ਇਹ ਕਾਗਜ਼ 'ਤੇ ਲਿਖ ਕੇ ਦਿੰਦਾ, ਮੈਂ ਕਿਉਂ ਨਾ ਕਾਗਜ਼ 'ਤੇ ਲਿਖ ਕੇ। ਅਤੇ ਚਲਾਕੀ ਮਨ ਵਿੱਚ ਆਈ, ਬੇਈਮਾਨੀ, ਕਿ ਮੈਂ ਵੀ ਕੁਝ ਖੱਟ ਲਵਾਂ। ਬਹੁਤ ਬੈਠੇ ਨੇ ਤੁਹਾਡੇ ਆਲ ਦੁਆਲੇ ਇਹੋ ਜਿਹੀਆਂ ਬੇਈਮਾਨੀਆਂ ਕਰਨ ਵਾਲੇ, ਸਾਨੂੰ ਨਹੀਂ ਭਟਕਣਾ ਚਾਹੀਦਾ। ਅੱਗੇ ਵੀ ਇਸ ਸਥਾਨ ਤੋਂ ਇੱਕ ਵਾਰੀ ਦਾਸ ਨੇ ਕਿਹਾ ਸੀ, ਜਿਸ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਗੱਲ ਆਖੀ ਸੀ ਨਾ, ਕੋਠੇ 'ਤੇ ਚੜ੍ਹ ਕੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸਤ ਸੰਗਤ, ਉਹਦੇ ਤੋਂ ਬਾਅਦ 'ਤੇ ਸਾਡਾ ਰੌਲਾ ਮੁੱਕ ਜਾਣਾ ਚਾਹੀਦਾ ਸੀ। ਮੈਂ ਤੁਹਾਨੂੰ ਅੱਜ ਵੀ ਕਹਾਂਗਾ, ਜੇ ਤੁਹਾਨੂੰ ਕੋਈ ਆਖੇ ਆਓ ਮੈਂ ਤੁਹਾਨੂੰ ਉਹ ਬਾਬੇ ਦੇ ਕੋਲੇ ਲੈ ਕੇ ਚੱਲਾਂ, ਉਹ ਗੁਰੂ ਦੇ ਕੋਲੇ ਲੈ ਕੇ ਚੱਲਾਂ, ਤੁਸੀਂ ਇੱਕੋ ਇੱਕ ਗੱਲ ਕਹਿਣੀ ਹੈ, ਗੁਰੂ ਲਾਧੋ ਰੇ। ਮੈਂ ਕਿਤੇ ਨਹੀਂ ਜਾਣਾ, ਮੈਨੂੰ ਤੇ ਮੇਰਾ ਗੁਰੂ ਮਿਲਿਆ ਹੋਇਆ ਹੈ, ਅਤੇ ਮੇਰਾ ਗੁਰੂ ਉਹ ਹੈ ਜਿਹੜਾ ਜੀਵਨ ਪਲਟ ਕੇ ਰੱਖ ਦਿੰਦਾ। ਖੈਰ, ਇਹਨੇ ਕੀ ਕੀਤਾ ਜੀ, ਇੱਕ ਕਾਗਜ਼ ਉੱਤੇ ਕੁਝ ਲਕੀਰਾਂ ਖਿੱਚੀਆਂ ਅਤੇ ਲੈ ਕੇ ਤੁਰ ਪਿਆ। ਕਦੇ ਕਿਸੇ ਦੁਕਾਨ 'ਤੇ ਜਾਵੇ, ਉਹ ਵੇਖਣ ਕਾਗਜ਼ 'ਤੇ ਵਾਪਸ ਕਰ ਦੇਣ, ਦੇਖਣ 'ਤੇ ਵਾਪਸ ਕਰ ਦੇਣ। ਮਨ ਵਿੱਚ ਆਇਆ, ਮਨਾ ਕਾਗਜ਼ ਉਹੀ ਹੈ, ਮੈਂ ਵੀ ਪੈੱਨ ਨਾਲ ਕੁਝ ਲਿਖਿਆ ਹੈ, ਪਰ ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਮੈਨੂੰ ਸ਼ੱਕ ਦੀ ਨਜ਼ਰ ਤੋਂ ਵੇਖਦੇ ਨੇ, ਪਤਾ ਨਹੀਂ ਕੀ ਗੱਲ ਹੈ। ਅਖੀਰ ਸਾਧ ਸੰਗਤ ਨੇ ਪਤਾ ਕੀ ਕੀਤਾ, ਕਿਸੇ ਵਿਦਵਾਨ ਦੇ ਕੋਲੋਂ ਕੋਈ ਜਾ ਰਿਹਾ ਸੀ, ਸਿਆਣੇ ਕੋਲੋਂ ਪੁੱਛਿਆ, ਕਹਿੰਦੇ ਇਹ ਕਾਗਜ਼ ਹੈ। ਉਹਨੇ ਪੜ੍ਹਿਆ ਅਤੇ ਕਹਿੰਦੇ ਮੈਂ ਦੁਕਾਨ ਵਾਲਿਆਂ ਦੇ ਕੋਲੇ ਜਾਂਦਾ, ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ। ਅੱਗੋਂ ਸਿਆਣਾ ਪਤਾ ਕੀ ਕਹਿੰਦਾ, ਕਹਿੰਦੇ ਲਿਖਿਆ ਤੇ ਤੂੰ ਲਕੀਰਾਂ ਤੇ ਮਾਰੀ ਹੈ, ਪਰ ਕਹਿੰਦੇ ਜਿਹੜਾ ਕਾਗਜ਼ ਤੇਰੇ ਦੂਜਾ ਤੇਰੇ ਕੋਲੇ ਹੈ ਨਾ, ਉਹਨੇ ਸ਼ਬਦ ਕਮਾਏ ਨੇ, ਉਹਨਾਂ ਨੇ ਸ਼ਬਦਾਂ ਨੂੰ ਪੜ੍ਹਿਆ, ਉਹਦੇ ਸ਼ਬਦ ਘੜੇ ਹੋਏ ਨੇ, ਜਿਹੜੇ ਘੜੇ ਹੋਏ ਸ਼ਬਦ ਨਾਲ ਜੁੜੇਗਾ ਉਹਨੂੰ ਕੁਝ ਨਾ ਕੁਝ ਮਿਲੇਗਾ, ਜਿਹੜਾ ਕਹਿੰਦੇ ਆਪਣੀ ਮਰਜ਼ੀ ਦੇ ਕਰੂਗਾ ਨਾ, ਉਹਨੂੰ ਫਿਰ ਸ਼ੱਕ ਦੀ ਨਿਗਾਹ ਨਾਲ ਹੀ ਵੇਖਿਆ ਜਾਵੇਗਾ। ਜਿਹੜਾ ਸ਼ਬਦ ਤੁਹਾਨੂੰ ਮਿਲਿਆ ਹੈ ਨਾ, ਇਹਦੇ ਬਾਰੇ ਪੜ੍ਹਨਾ। ਕੀ ਕਹਿੰਦੇ ਪਾਤਸ਼ਾਹ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ हुक्माओ जीओ। ये शब्द के बारे भगत कबीर साहब जी कहते लोग जाने यह गीत है, यह तो ब्रह्म विचार। दुनिया नू थले मैं सद संगत एको जा कुछ सिद्धां दे कोले सी के सारी दुनिया उन्हां दे अगे झुकदी सी, पर वो केड़ी बख्शिश सी, वो केड़ी रहमत सी कि सिद्धां नू गुरु नानक दे अगे झुकना पिया। भाई साहब भाई गुरदास साहब जी दे बचन पढ़ के वेखना, अज साडे हारण दा इको एक कारण है, असी पता कित्थों टुट गए, शब्द तो टुट गए, असी शब्द तो टुट गए। एक अनाउंसमेंट कर दो ना जी गुरु घर दे विच, गुरु की प्यारी साध संगत जी लंगर तैयार है, लाजमी सारे ने छके जाना। मैं कहना प्रबंधक भी सुनते हो गए घर बह के, जे तुसी भी हो एक अनाउंसमेंट होर करया करो। भाई जेड़ा शब्द भाई साहब कीर्तन वाले पढ़नगे, कीर्तन सुन के जाना भी सारे दे लई लाजमी है। असी तो सिर्फ उत्थे तक ही रह गए, सानू ये याद है कि पिछले साल दाल थले लाती सी ते सब्जी, शब्द नहीं याद है। भाई साहब भाई सुथरे साहब जी ने यही किया, बेनती कर रहे सी, अखर उन्हें भी लिखे पर उदे अखर घड़े हुए नहीं सन, ते जेड़े मालक लिखता सी वह अखर घड़े हुए सन, वह जीवन बदलन वाले। दो चीजा ने बनस्पति दे विच, दो चीजा ने ध्यान देना, एक वेल है ते एक दरख्त है। वेल नू सहारा चाहिए ते दरख्त सहारा देंदा है। मैं फिर दोबारा दोहरावा, बनस्पतियां ही ने ना दोवें, एक वेल है, वेल नू सहारा चाहिए ते एक दरख्त है, दरख्त सहारा देंदा है। गुर शब्द जेड़ा है वह दरख्त है, बाकी लोगों के बचन सिर्फ वेलां ने, उन्हां नू सहारा चाहिए। तो असी बेसहारियां दे कोले क्यों जाइए, असी अपने गुरु कोले आईए। तुसी वेखो ना किन्नी मेहनत करी दी है, कादे लई नीहां पाइया, कंधां खड़ियां कीतियां, क्यों कि सिर्फ लेंटर टिक जावे। सतगुरु ने तो सानू पहला समझाया, ज्यों मंदर को थम है थमन, त्यों गुर का शब्द मन है अस्थमन। ते अज असी गुर शब्द तो दूर चले हैं। अज जिन्नी भी कला भावें सत संगत गुर इतिहास है शहादत ने, एवें ना समझना है इंज ही हो गया, नहीं। साईं मियां मीर जी ने धन गुरु अर्जन देव पातशाह जी ने पूछा सी, कहिंदे जी ये सिर्फ कविता ते नहीं है, तन मन काट काट सब अर्पी विच अग्नि आप जलाई, सतगुरु ने प्रतख करके विखाया। भाई मती दास जी नहीं डोले, पता क्यों, सत संगत उन्होंने कहा सीगा मैं जप जी साहब का पाठ करना, तो उधरों एक गल कहन लग पे, कहिंदे उदों तक मेरी जबान ना कटी जदों तक मैं जपजी साहब ना पूरा कर लवां। धन गुरु तेग बहादुर साहब पातशाह जी ने पिंजरे चो बोलिया सीगा, कहिंदे मती दास चल जाण दे आरा, शब्द की वह ताकत है तेरे शरीर के दोवें टोटियां दे विचों भी जपजी साहब की आवाज आएगी। पढ़ के वेखो, अर्ध उर्द चीरियो सो डारा, गिरियो पृथ्वी पर हुए दोवे फारा, दोवें तन ते जपजी रह सब देख के सब को अचरज बढ़े, दोवें फाड़ां दे विचों आवाज आ रही है। भाई सती दास दे कोले शब्द सी, भाई मती दास दे कोले शब्द सी, भाई दयाले दे कोले शब्द सी, अज असीं टुट गए हां। मेरी बेनती है सिख नहीं मरे, एक एक दिन दे विच खत्म नहीं होए सिख, पंजी पंजी हजार सिख शहीद होए, चाली चाली हजार शहीद होए। सिख मरदा ही उस दिन है जिस दिन अपने गुरु तो शब्द तो टुटदा है। अपन समझिए इस खेड नूं, अज पातशाह जी कह रहे ने गुर के बचन हृदय ध्यान धारी, गुरु के बचना का ध्यान धरना है, आकार का नहीं, मैनू माफ करना। गुरमूरत गुर शब्द है, गुरु का आकार गुरु का शब्द है, किदा ध्यान धरना है। कलगीधर पातशाह जी कहिंदे ने ध्यान ना गुर शब्द विच जोड़ना, शब्द गुरु सुरत धुन चेला, सिद्ध हाथ खड़े करके पूछिए जी भाई साहब भाई गुरदास साहब जी केड़ी ताकत सी गुरु नानक साहब जी दे कोल। भाई साहब कहिंदे गुर संगत बाणी बिना दूजी ओट नहीं है राई, मेरे कोले ते कहिंदे गुर शब्द दा ओट आसरा है, शब्द जीती सिद्ध मंडली की तो सपना पंथ निराला। ਅੱਜ ਸਾਧ ਸੰਗਤ ਅਸੀਂ ਸ਼ਬਦ ਤੋਂ ਮਾਫ ਕਰਨਾ ਦੂਰ ਹੋਈ ਜਾ ਰਹੇ ਹਾਂ। ਨਹੀਂ, ਯਤਨ ਕਰੀਏ ਗੁਰਬਾਣੀ। ਪਹਿਲੀ ਗੱਲ ਤੇ ਜੇ ਰੋਜ਼ ਦੇ ਚਾਰ ਅੰਗ ਵੀ ਤੁਸੀਂ ਕਰਦੇ ਹੋ ਨਾ, ਸਹਿਜ ਪਾਠ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ, ਇਹ ਗੱਲ ਧਿਆਨ ਵਿੱਚ ਰੱਖਣਾ। ਸਾਲ ਬਾਅਦ ਭੋਗ ਪੈ ਜਾਂਦਾ ਤੇ ਬਾਣੀ ਤੁਹਾਡੀ ਸੁਰਤ ਵਿੱਚ ਵਸਣੀ ਸ਼ੁਰੂ ਹੋ ਜਾਏਗੀ। 11 ਸਾਲ ਬਾਬਾ ਦੀਪ ਸਿੰਘ ਜੀ ਨੇ ਆਪਣੇ ਕੱਥਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਤਾਰੇ ਕੀਤੇ। ਉਹਨਾਂ ਦੇ ਰੋਮ ਰੋਮ ਵਿੱਚ ਬਾਣੀ ਵਸੀ ਸੀ। ਉਹ ਬਾਣੀ ਦਾ ਹੀ ਪ੍ਰਤਾਪ ਸੀਗਾ ਕਿ ਸੀਸ ਧੜ ਦੇ ਨਾਲ ਉਹ ਅਲੱਗ ਹੋ ਗਿਆ, ਪਰ ਸਤਿ ਸੰਗਤ ਦੁਨੀਆਂ ਦੇ ਵਿੱਚ ਤੇ ਉਹ ਤਲਵਾਰ, ਉਹ ਹਥਿਆਰ ਹੀ ਨਹੀਂ ਬਣਿਆ ਜਿਹੜਾ ਗੁਰ ਸ਼ਬਦ ਨੂੰ ਕੱਟ ਦਵੇ। ਅੱਜ ਅਸੀਂ ਸ਼ਬਦ ਤੋਂ ਟੁੱਟ ਚੱਲੇ ਹਾਂ। ਕਮਾਈ ਆਪਾਂ ਸ਼ਬਦ ਦੀ ਕਰਨੀ ਹੈ। ਸਤਿਗੁਰੂ ਕਹਿ ਰਹੇ ਨੇ ਗੁਰ ਕੇ ਬਚਨ ਹਿਰਦੈ ਧਿਆਨ ਧਾਰੀ। ਗੁਰੂ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ, ਆਪਣੇ ਧਿਆਨ ਵਿੱਚ ਰੱਖਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਖੇ, ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਭੇਜਿਆ, ਕਹਿੰਦੇ ਪੁੱਤਰ ਜੀ ਸਾਡਾ ਹੁਕਮ ਹੈ, ਜਦੋਂ ਤੱਕ ਅਸੀਂ ਨਾ ਕਹੀਏ ਵਾਪਸ ਨਹੀਂ ਆਉਣਾ। ਨਾਲ ਬਾਬਾ ਪ੍ਰਿਥੀ ਚੰਦ ਵੀ ਜੀ ਨੇ, ਪਰ ਨਹੀਂ, ਸਾਧ ਸੰਗਤ ਗੁਰੂ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਜੇ ਅੱਜ ਵੀ ਗੁਰੂ ਦੀ ਕਿਰਪਾ ਚਾਹੀਦੀ ਹੈ ਤੇ ਸਿੱਧਾ ਜਿਹਾ ਰਾਹ ਇੱਕੋ ਇੱਕ ਹੈ। ਮੈਂ ਵਾਰ ਵਾਰ ਤਾਂ ਬੇਨਤੀ ਕਰ ਰਿਹਾ ਕਿ ਗੁਰ ਸ਼ਬਦ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਹੁਣ ਤੇ ਸੌਖਾ ਹੈ ਨਾ ਜੀ, ਪੜ੍ਹ ਨਹੀਂ ਸਕਦੇ ਤੇ ਆਪਾਂ ਵਿਚਾਰ ਤੇ ਸੁਣੀਏ ਨਾ। ਪਰ ਦਾਤਾ ਜੀ ਕਹਿੰਦੇ ਹਿਰਦੈ ਧਿਆਨ ਧਾਰੀ, ਆਪਣੇ ਹਿਰਦੇ ਦੇ ਵਿੱਚ ਗੁਰ ਸ਼ਬਦ ਦਾ ਧਿਆਨ ਧਰਨਾ, ਭਾਵ ਕਿ ਆਪਣੇ ਜੀਵਨ ਵਿੱਚ ਗੁਰ ਸ਼ਬਦ ਦੀ ਕਮਾਈ

0: ਜਾਪ ਜਪਹੋ ਬਨਵਾਰੀ। ਸੁਭਾਵਕ ਹੈ ਗੁਰ ਸ਼ਬਦ ਵਿੱਚੋਂ, ਗੁਰਬਾਣੀ ਦੇ ਵਿੱਚੋਂ ਫਿਰ ਇੱਕ ਸਿੱਖਿਆ ਮਿਲੇਗੀ, ਰਸਨਾ ਜਾਪ ਜਪੋ ਬਨਵਾਰੀ। ਸੁਰਤ ਵਿੱਚ ਧਿਆਨ ਵਿੱਚ ਗੁਰ ਸ਼ਬਦ ਹੋਵੇਗਾ, ਰਸਨਾ ਨੇ ਤੇ ਆਪਣੇ ਆਪ ਜਪਣਾ। ਕਿਉਂ? ਸ਼ਬਦ ਨੇ ਵਾਰ ਵਾਰ ਇੱਕ ਪ੍ਰੇਰਣਾ ਦੇਣੀ, ਉਹ ਪਤਾ ਕਿਹੜੀ ਹੈ? ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ। ਧਿਆਨ ਵਿੱਚ ਸ਼ਬਦ ਹੈ, ਰਸਨਾ ਆਪਣੇ ਆਪ ਜਪੇਗੀ। ਜੇ ਧਿਆਨ ਵਿੱਚ ਨਹੀਂ ਹੈ ਤੇ ਫਿਰ ਰਸਨਾ ਕਿੱਦਾਂ ਜਪ ਲੂਗੀ? ਇਸ ਲਈ ਧਿਆਨ ਸਾਧਨਾ ਜਿਹੜੀ ਹੈ ਉਹ ਸ਼ਬਦ ਦੀ ਹੈ। ਇਹ ਨਹੀਂ ਕਿ ਜੀ ਪੁੱਠੇ ਲਮਕ ਕੇ ਧਿਆਨ ਸਾਧਨਾ ਹੋ ਜਾਣੀ ਹੈ, ਬੜੀ ਵੱਡੀ ਤਾਕਤ ਹੈ। ਦਾਤਾ ਜੀ ਕਹਿੰਦੇ ਰਸਨਾ ਜਾਪ ਜਪੋ ਬਨਵਾਰੀ। ਸੁਰਤ ਵਿੱਚ ਧਿਆਨ ਵਿੱਚ ਸ਼ਬਦ ਹੋਵੇਗਾ, ਰਸਨਾ ਨੂੰ ਆਪਣੇ ਆਪ ਜਪਣਾ ਪੈਣਾ। ਕਿਉਂ? ਅੰਦਰੋਂ ਇੱਕ ਇੰਡੀਕੇਸ਼ਨ ਆ ਰਹੀ ਹੈ, ਇਹ ਸੁਰਤ ਵਿੱਚ ਹੋਵੇਗਾ ਨਾ। ਗੁਰਬਾਣੀ ਨੇ ਕਿਹਾ ਹੈ, ਜੇ ਆਪਾਂ ਕਹੀਏ ਨਾ ਕਿ ਜੀ ਅਸੀਂ ਨਹੀਂ ਪੜ੍ਹ ਸਕਦੇ ਗੁਰਬਾਣੀ, ਸਾਨੂੰ ਆਉਂਦੀ ਨਹੀਂ, ਇਹ ਵੀ ਤੇ ਸਿੱਖਿਆ ਗੁਰਬਾਣੀ ਨੇ ਹੀ ਦਿੱਤੀ ਹੈ ਨਾ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਇਹ ਵੀ ਤੇ ਗੁਰ ਸ਼ਬਦ ਵਿੱਚੋਂ ਮਿਲਿਆ ਨਾ। ਜਿਸ ਦਿਨ ਇਹ ਚੀਜ਼ ਜਾਂ ਇਹ ਗਿਆਨ ਸਾਡੇ ਸ਼ਬਦ ਸੁਰਤ ਵਿੱਚ ਚੱਲ ਜਾਏਗਾ, ਦਾਤਾ ਜੀ ਕਹਿੰਦੇ ਉਸ ਦਿਨ ਰਸਨਾ ਜਪੇਗੀ। ਤੇ ਰਸਨਾ ਬੜੀ ਵੱਡੀ ਦਾਤ ਹੈ ਦਾਤੇ ਦੀ, ਜੇ ਜਪੋਗੇ। ਤੇ ਦਾਤਾ ਜੀ ਬਾਣੀ ਵਿੱਚ ਸਮਝਾਉਂਦੇ ਨੇ, ਕੀ ਆਖਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭਲਾਇਣ। ਬੜੀ ਵੱਡੀ ਦਾਤ ਹੈ ਕਰਤੇ ਦੀ ਹੈ, ਜੇ ਇਹਦੀ ਵਰਤੋਂ ਸਹੀ ਹੋਵੇਗੀ, ਦਾਤਾ ਜੀ ਕਹਿੰਦੇ ਇਹ ਜੀਵਨ ਵਿੱਚ ਰਸ ਭਰ ਸਕਦੀ ਹੈ। ਗੁਰ ਸ਼ਬਦ ਦਾ ਧਿਆਨ ਆਪਣੀ ਸੁਰਤ ਵਿੱਚ ਰੱਖਣਾ ਹੈ ਤੇ ਰਸਨਾ ਦੇ ਨਾਲ ਦਾਤਾ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਹੈ ਜੀ।
1: ਸਫਲ ਮੂਰਤ ਦਰਸ਼ਨ ਬਲਿਹਾਰੀ।
0: ਸਫਲ ਮੂਰਤ, ਗੁਰੂ ਦੇ ਦਰਸ਼ਨ ਜਿਹੜੇ ਨੇ ਨਾ, ਉਹ ਕਹਿੰਦੇ ਤੁਹਾਡੇ ਜੀਵਨ ਨੂੰ ਸਫਲ ਬਣਾ ਦੇਣਗੇ। ਹੁਣ ਗੁਰੂ ਦੇ ਦਰਸ਼ਨ ਕੀ ਨੇ ਜੀ? ਆਏ ਮੱਥਾ ਟੇਕਿਆ ਤੇ ਚਲੇ ਗਏ? ਨਹੀਂ। ਆ ਵੱਡੀ ਵੱਡੀ ਪਰੇਸ਼ਾਨੀ ਬਣ ਚੁੱਕੀ ਅੱਜ ਸਾਡੇ ਸਮਾਜ ਦੀ, ਮੈਨੂੰ ਮਾਫ ਕਰਨਾ। ਜਦ ਤੁਸੀਂ ਧਿਆਨ ਨਾਲ ਪੜ੍ਹੋਗੇ ਨਾ, ਗੁਰੂ ਘਰ ਆਉਣ ਦੀ ਇੱਕ ਮਰਿਆਦਾ ਹੈ। ਮੈਂ ਅੱਗੇ ਵੀ ਸ਼ਾਇਦ ਇਸ ਅਸਥਾਨ ਤੋਂ ਕਿਹਾ ਹੋਵੇ, ਕਈ ਵਾਰੀ ਬਰੀਕੀ ਵਾਲੀਆਂ ਗੱਲਾਂ ਨਹੀਂ ਪਤਾ ਚੱਲਦੀਆਂ। ਉਹ ਪਤਾ ਕਿਹੜੀ ਹੈ ਜੀ? ਜਦੋਂ ਵੀ ਆਪਾਂ ਗੁਰੂ ਘਰ ਆਉਣਾ ਨਾ, ਇੱਕ ਮਰਿਆਦਾ ਹੈ। ਗੁਰਬਾਣੀ ਦਾ ਸ਼ਬਦ ਚੱਲਦਾ ਹੋਵੇ, ਕਥਾ ਕੀਰਤਨ ਚੱਲਦਾ ਹੋਵੇ ਨਾ ਜੀ, 5-10 ਮਿੰਟ ਬਹਿ ਕੇ, ਪਹਿਲੀ ਗੱਲ ਤੇ ਮਰਿਆਦਾ ਹੈ ਕਿ ਸ਼ਬਦ ਇੱਕ ਕੰਪਲੀਟ ਹੋ ਜਾਵੇ ਪੂਰਾ, ਗੁਰੂ ਕੇ ਕੀਰਤਨੀਏ ਪੜ੍ਹ ਜਾਣ, ਉਹਦੇ ਤੋਂ ਬਾਅਦ ਆਪਾਂ ਉੱਠ ਕੇ ਜਾਣਾ ਹੈ। ਤੇ ਮੈਂ ਤੇ ਹੈਰਾਨ ਹੁੰਦਾ ਵਾਂ, ਇੱਕ ਆਮ ਬੌਸ ਬੋਲਦਾ ਹੋਵੇ ਨਾ, ਜਦੋਂ ਤੱਕ ਉਹ ਆਪਣੀ ਗੱਲ ਪੂਰੀ ਨਹੀਂ ਨਾ ਕਰਦਾ, ਆਪਾਂ ਹੁਜ਼ਤ ਨਹੀਂ ਕਰਦੇ। ਇੱਧਰ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਹੁੰਦਾ, ਅਸੀਂ ਵਿੱਚ ਆਪ ਦੀ ਗੱਲ ਚਲਾਉਂਦੇ ਨਹੀਂ। ਸਫਲ ਮੂਰਤ ਦਰਸ਼ਨ ਬਲਿਹਾਰੀ, ਗੁਰੂ ਦੇ ਦਰਸ਼ਨ ਕੀ ਨੇ? ਪਹਿਲੀ ਗੱਲ ਤੇ ਸਮਝੀਏ, ਹੁਣੇ ਅਰਦਾਸ ਹੋਣੀ ਹੈ ਭਾਈ ਸਾਹਿਬ ਨੇ, ਉਹ ਬੰਦ ਪੜ੍ਹਨਾ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਹੁਣ ਇਹ ਗੱਲ ਧਿਆਨ ਰੱਖਣਾ, ਪਾਠ ਦੀ ਗੱਲ ਪਹਿਲਾਂ ਕੀਤੀ ਤੇ ਸਤਿਗੁਰੂ ਨੇ ਦੀਦਾਰ ਦੀ ਗੱਲ ਪਹਿਲਾਂ ਬਾਅਦ ਵਿੱਚ ਕੀਤੀ ਹੈ। ਇਹਦਾ ਮਤਲਬ ਪਾਠ ਕਰਨਾ ਹੀ ਦੀਦਾਰ ਹੈ, ਐ ਰੁਮਾਲਾ ਚੁੱਕ ਕੇ ਵੇਖਣਾ ਦੀਦਾਰ ਨਹੀਂ ਹੈਗਾ। ਉਹ ਤੇ ਫਿਰ ਸਾਧ ਸੰਗਤ ਵੇਖੀ ਜਾਓ, ਬਥੇਰੇ ਬੈਠੇ ਨੇ ਜਿਨ੍ਹਾਂ ਦੇ ਚਰਨਾਂ ਦੀਆਂ ਵੀ ਫੋਟੋਆਂ ਪਈਆਂ ਹੋਈਆਂ ਨੇ, ਦਰਸ਼ਨ ਕਰ ਲਓ ਜੀ, ਉਧਾਰ ਹੋ ਜਾਏਗਾ। ਨਹੀਂ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਪਹਿਲਾਂ ਸੁਣਨ ਦੀ ਗੱਲ ਕੀਤੀ, ਵੇਖਣ ਦੀ ਗੱਲ ਤੇ ਬਾਅਦ ਵਿੱਚ ਹੈ। ਅਸੀਂ ਸੁਣਨਾ ਬੰਦ ਕਰਤਾ, ਸੁਣਾਉਣ ਨੂੰ ਅਸੀਂ ਬੜੇ ਤਕੜੇ ਹੈਗੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਸੁਣ ਗੁਰ ਸ਼ਬਦ ਦੇ ਨਾਲ। ਇੱਕ ਬੇਨਤੀ ਕਰਦਾ ਜੀ, ਇੱਥੇ ਬੜੀ ਵੱਡੀ ਵੱਡੀ ਕੰਪਨੀਆਂ ਨੇ, ਤੁਸੀਂ ਵੀ ਵੇਖਿਆ ਹੋਣਾ, ਸ਼ਹਿਰਾਂ ਦੇ ਵਿੱਚ ਤੇ ਆਮ ਹੈਗਾ, ਜਦੋਂ ਵੀ ਦੋ ਕੰਪਨੀਆਂ ਆਪਸ ਦੇ ਵਿੱਚ ਕੋਈ ਕੰਮ ਕਰਦੀਆਂ ਨੇ ਨਾ ਜੀ, ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਕੋਈ ਜ਼ਮੀਨ ਦਾ ਸੌਦਾ ਹੁੰਦਾ ਹੈ, ਉਦਾਹਰਣ ਥੋੜ੍ਹੀ ਜੀ, ਸਾਧ ਸੰਗਤ ਸੰਸਾਰਿਕ ਹੈ ਪਰ ਗੱਲ ਸਮਝ ਆ ਜੂਗੀ। ਉਹ ਕੀ ਕਰਦੇ ਨੇ, ਕਿਸੇ ਵੀ ਹੋਟਲ ਦੇ ਵਿੱਚ ਨਾ ਡਿਨਰ ਜਾਂ ਲੰਚ ਰੱਖ ਲੈਂਦੇ ਨੇ। ਦੋ ਜਿਹੜੇ ਨੇ ਨਾ ਬਿਜ਼ਨਸਮੈਨ ਇਕੱਠੇ ਹੁੰਦੇ ਨੇ, ਇਕੱਠੇ ਬਹਿ ਕੇ ਉਹ ਪਹਿਲਾਂ ਲੰਚ ਜਾਂ ਡਿਨਰ ਕਰਦੇ ਨੇ, ਉਹਦੇ ਤੋਂ ਬਾਅਦ ਜਿਹੜੀ ਡੀਲ ਹੁੰਦੀ ਹੈ ਨਾ ਜੀ, ਉਹਨਾਂ ਵਿੱਚ ਆਪਸ ਵਿੱਚ ਹੋ ਜਾਂਦੀ ਹੈ, ਸਹਿਮਤ ਹੋ ਜਾਂਦੇ ਨੇ ਜੀ, ਹੁਣ ਮੈਂ ਤੁਹਾਡੇ ਕੋਲੋਂ ਮਾਲ ਖਰੀਦਾਂਗਾ ਜਾਂ ਤੁਹਾਡੇ ਇੱਦਾਂ। ਅਸਲ ਦੇ ਵਿੱਚ ਸਾਧ ਸੰਗਤ ਇਹ ਨਹੀਂ ਕਿ ਤਲਵੰਡੀ ਦੇ ਵਿੱਚ ਲੰਗਰ ਨਹੀਂ ਲੱਗ ਸਕਦਾ ਸੀਗਾ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਵੀ ਲੋੜ ਸੀਗੀ, ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਵੀ ਲਾ ਸਕਦੇ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਲੰਗਰ ਕਿਉਂ ਲਾਇਆ ਇਹਦਾ ਕਾਰਨ ਸਾਨੂੰ ਸਮਝਣਾ ਪੈਣਾ ਹੈ। ਗੁਰੂ ਘਰ ਦੇ ਵਿੱਚ ਇਕੱਲਾ ਲੰਗਰ ਨਹੀਂ ਹੈ, ਉਦਾਹਰਣ ਦਾ ਇੱਕ ਪੱਖ ਹੁੰਦਾ ਹੈ, ਕਿੱਥੇ ਗਲਤ ਪਾਸੇ ਕਿਉਂ ਸੋਸ਼ਲ ਮੀਡੀਆ ਹੈ, ਕਈ ਵਾਰੀ ਉਨਾ ਕੁ ਚੱਕ ਕੇ ਉਨਾ ਕੁ ਪਾ ਜਾਂਦੇ ਨੇ, ਇਹ ਥੋੜ੍ਹਾ ਜਿਹਾ ਧਿਆਨ ਦੇਣਾ, ਫਿਰ ਦੁਬਾਰਾ ਰਿਪੀਟ ਕਰ ਰਿਹਾ। ਬਿਜ਼ਨਸਮੈਨ ਮਿਲਦੇ ਨੇ, ਡਿਨਰ ਰੱਖਿਆ ਜਾਂਦਾ, ਲੰਚ ਰੱਖਿਆ ਜਾਂਦਾ, ਆਪਸ ਵਿੱਚ ਮਿਲਦੇ ਨੇ, ਡੀਲ ਹੋ ਜਾਂਦੀ ਹੈ, ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਲੰਗਰ ਵੀ ਛਕਿਆ ਅਤੇ ਵਾਪਸ ਚਲੇ ਗਏ, ਇੱਥੇ ਲੰਗਰ ਛਕਣ ਆਏ ਅਤੇ ਇੱਕ ਡੀਲ ਸਤਿਗੁਰੂ ਦੇ ਨਾਲ ਅੱਜ ਕਰਕੇ ਜਾਣਾ, ਪਾਤਸ਼ਾਹ ਜੀ ਅੱਜ ਤੋਂ ਪਹਿਲਾਂ ਮੈਂ ਕੇਸਾਂ ਦੀ ਬੇਅਦਬੀ ਕਰਦਾ ਸੀ, ਅੱਜ ਤੋਂ ਬਾਅਦ ਮੈਂ ਨਹੀਂ ਕਰਾਂਗਾ। ਉਹ ਡੀਲ ਕਿਵੇਂ, ਉੱਥੇ ਇੱਕ ਕੰਪਨੀ ਦੂਜੀ ਕੰਪਨੀ ਦੇ ਨਾਲ ਕਰਦੀ ਹੈ, ਇੱਥੇ ਡੀਲ ਆਪਾਂ ਕੀ ਕਰਨੀ ਹੈ, ਇਹ ਧਿਆਨ ਦੇਈਏ। ਇੱਥੇ ਡੀਲ ਇਹ ਹੈ ਜੀ, ਮੇਰੇ ਕੋਲੇ ਜੀਵਨ ਰੂਪੀ ਹੀਰਾ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ। ਡੀਲ ਕੀ ਕਰਨੀ ਹੈ ਜੀ, ਮੈਂ ਇੱਕ ਵਾਰੀ ਫੇਰ ਦੁਹਰਾਵਾਂ, ਉੱਥੇ ਬਿਜ਼ਨਸਮੈਨ ਬਿਜ਼ਨਸ ਦੀ ਡੀਲ ਕਰਦੇ ਨੇ, ਇੱਥੇ ਆਪਾਂ ਕਿ ਗੁਰੂ ਦੇ ਕੋਲੇ ਕਿਹੜੀ ਡੀਲ ਕਰਨੀ ਹੈ। ਮੇਰੇ ਕੋਲੇ ਹੀਰੇ ਵਰਗਾ ਜਨਮ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ, ਮੈਂ ਤੁਹਾਡੇ ਨਾਲ ਅੱਜ ਇੱਕ ਡੀਲ ਕਰਨ ਲੱਗਾ, ਮੇਰਾ ਜੀਵਨ ਰੂਪੀ ਹੀਰਾ ਤੁਸੀਂ ਲੈ ਲਓ ਅਤੇ ਨਾਮ ਰੂਪੀ ਹੀਰਾ ਮੈਨੂੰ ਦੇ ਦਿਓ। ਇਹ ਡੀਲ ਕਰਕੇ ਤਾਂ ਜਾਈਏ ਨਾ ਆਪਾਂ, ਫਿਰ ਤੇ ਜੀਵਨ ਦੇ ਵਿੱਚ ਸਾਧ ਸੰਗਤ ਕੁਝ ਬਣੇ। ਪਰ ਇਹ ਤੁਹਾਨੂੰ ਵੀ ਪਤਾ, ਜਿਹੜੇ ਦੋ ਬਿਜ਼ਨਸਮੈਨ ਇਕੱਠੇ ਹੋਣ, ਡੀਲ ਆਪਸ ਦੇ ਵਿੱਚ ਨਾ ਹੋਵੇ, ਉਹ ਕਹਿੰਦੇ ਕੋਈ ਫਾਇਦਾ ਨਹੀਂ ਹੋਇਆ, ਇੰਨਾ ਕੁਝ ਕਰਕੇ ਇੰਨਾ ਪੈਸਾ ਵੀ ਖਰਚਿਆ, ਫਾਇਦਾ ਕੋਈ ਨਹੀਂ ਹੋਇਆ। ਇਹ ਪਤਾ ਕੀ ਹੋਵੇਗਾ ਜੀ, ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦਿਓ ਕਾਉ ਆਏ ਸੀ, ਸਾਧ ਸੰਗਤ ਖਾਧਾ ਪਿੱਤਾ ਮਰ ਗਏ, ਸਾਡੇ ਮਰੇ ਪਿੱਛੋਂ ਭੋਗ ਪਾ ਤਾ, ਲੋਕਾਂ ਨੇ ਆ ਕੇ ਜਲੇਬੀਆਂ ਗੁਲਾਬ ਜਾਮਣਾ ਖਾਧੀਆਂ ਅਤੇ ਘਰ ਨੂੰ ਚਲੇ ਗਏ। ਇੱਥੇ ਆਏ ਹਾਂ ਗੁਰੂ ਨਾਲ, ਇਹ ਡੀਲ ਕਰੀਏ, ਹੱਥ ਜੋੜ ਕੇ ਹੋਰ ਬਥੇਰੀਆਂ ਡੀਲਾਂ ਕਰਦੇ ਹਾਂ ਜੀ, ਮੈਨੂੰ ਇਹ ਚਾਹੀਦਾ ਹੈ, ਮੈਨੂੰ ਇਹ ਚਾਹੀਦਾ, ਨਾ। ਸਤਿਗੁਰੂ ਨੂੰ ਕਹੀਏ, ਪਾਤਸ਼ਾਹ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਸਤਿਗੁਰੂ ਨੂੰ ਕਹੀਏ, ਪਾਤਸ਼ਾਹ ਤੁਹਾਡੇ ਕੋਲ ਆਇਆ ਹਾਂ, ਮੇਰਾ ਤਨ ਵੀ ਤੁਹਾਡਾ, ਮੇਰਾ ਮਨ ਵੀ ਤੁਹਾਡਾ, ਮੈਂ ਆਪਣਾ ਆਪ ਸਮਰਪਿਤ ਕੀਤਾ, ਤੁਸੀਂ ਮੇਰੀ ਝੋਲੀ ਦਾਤ ਪਾ ਦਿਓ। ਇਹ ਕੋਈ ਫਾਇਦਾ ਨਹੀਂ ਹੋਇਆ ਸਾਧ ਸੰਗਤ। ਆ ਵੇਖੋ, ਮੀਰੀ ਪੀਰੀ ਮਾਰਚ ਚੱਲ ਰਿਹਾ, 24 ਤਰੀਕ ਨੂੰ ਆਰੰਭ ਹੋਇਆ ਸੀ, ਅੱਜ ਦਮਦਮਾ ਸਾਹਿਬ ਦੀ ਧਰਤੀ 'ਤੇ ਸੰਪੂਰਨਤਾ ਹੋਣੀ ਹੈ। ਮੈਂ ਤਾਂ ਇੱਕੋ ਇੱਕ ਗੱਲ ਆਖਾਂਗਾ, ਮੀਰੀ ਅਤੇ ਪੀਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋ ਪਾਈਆਂ ਸੀ ਨਾ ਜੀ, ਆਪਾਂ ਮੀਰੀ ਪੀਰੀ ਮਾਰਚ ਤੋਂ ਅਕਾਲ ਤਖਤ ਸਾਹਿਬ ਤੋਂ ਇੱਕ ਪ੍ਰੇਰਣਾ ਲੈ ਕੇ ਜਾਣੀ ਹੈ। ਸਤਿਗੁਰੂ ਨੇ ਦੋ ਪਾਈ ਸੀ, ਆਪਾਂ ਘੱਟੋ ਘੱਟ ਇੱਕ ਪਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ 'ਤੇ ਸਫਲਾ ਬਣਾਈਏ। ਇਹ ਕੰਨ ਰਸ ਨਹੀਂ ਹੈ, ਇਸ ਸੱਚ ਨੂੰ ਸਮਝੀਏ ਆਪਾਂ। ਉਹ ਡੀਲ ਗੁਰੂ ਦੇ ਨਾਲ, ਪਾਤਸ਼ਾਹ ਜੀ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਖਾਰੀ, ਮੱਥਾ ਟੇਕਿਆ ਅਤੇ ਚਲੇ ਗਏ ਜੀ, ਉੱਥੇ ਗਏ ਸੀ ਫੋਟੋ ਖਿੱਚ ਲਈ, ਨਾ। ਦਰਸ਼ਨ ਕਰਨ ਦਾ ਮਤਲਬ ਹੀ ਇਹ ਹੈ, ਜਿਹਦੇ ਦਰਸ਼ਨ ਕੀਤੇ ਨੇ ਉਹਦੀ ਗੱਲ ਵੀ ਮੰਨੀਏ, ਉਹਦੀ ਗੱਲ ਉੱਤੇ ਪਹਿਰਾ ਵੀ ਦੇਈਏ, ਫਿਰ ਦਰਸ਼ਨ ਕੀਤੇ ਸਫਲੇ ਹੋਣਗੇ। ਨਹੀਂ ਤਾਂ ਸਾਧ ਸੰਗਤ ਚਿਹਰੇ 'ਤੇ ਬੜੀ ਦੁਨੀਆ ਵੇਖਦੀ ਹੈ, ਚਿਹਰੇ ਦੇਖਣ ਦੀ ਗੱਲ ਨਹੀਂ ਹੈ। ਗੁਰੂ ਦੇ ਦਰਸ਼ਨ ਇਹ ਨੇ ਜੀ, ਤੁਸੀਂ ਪੜ੍ਹਦੇ ਹੋ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਸਫਲ ਮੂਰਤ ਦਰਸ਼ਨ ਬਲਿਖਾਰੀ, ਅਤੇ ਬਲਿਖਾਰੀ ਦਾ ਅਰਥ ਵੀ ਬੜਾ ਵੱਡਾ ਹੈ। ਬਲਿਖਾਰੀ ਦਾ ਅਰਥ ਹੈ ਗੁਰੂ ਦੇ ਦਰਸ਼ਨ ਤਾਂ ਹੀ ਹੋ ਸਕਦੇ ਨੇ ਜਦੋਂ ਆਪਾਂ ਆਪਣਾ ਬਲ ਹਾਰ ਜਾਈਏ, ਆਪਣਾ ਬਲ ਹਾਰ ਕੇ ਫਿਰ ਗੁਰੂ ਦੀ ਕਿਰਪਾ ਮਿਲਦੀ ਹੈ ਜੀ।
1: ਚਰਨ ਕਮਲ ਮਨ ਪ੍ਰਾਣ ਆਧਾਰੀ,
0: ਚਰਨ ਕਮਲ ਮਨ ਪ੍ਰਾਣ ਆਧਾਰੀ ਰਹੋ। ਹੁਣ ਚਰਨ ਕਮਲ, ਜਦੋਂ ਵੀ ਚਰਨਾਂ ਦੀ ਗੱਲ ਆਉਂਦੀ ਹੈ, ਧਿਆਨ ਨਾਲ ਸੁਭਾਵਿਕ ਚਰਨਾਂ ਵੱਲ ਚਲਿਆ ਜਾਂਦਾ ਹੈ। ਸਤਿਗੁਰੂ ਨੇ ਹਰ ਇੱਕ ਗੱਲ ਨੂੰ ਬਹੁਤ ਸਪਸ਼ਟ ਕੀਤਾ ਹੈ। ਚਰਨ ਦਾ ਅਰਥ ਸਾਧ ਸੰਗਤ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਅਸਲ ਦੇ ਵਿੱਚ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਹੋਰ ਕਿੱਥੇ ਚਰਨਾਂ ਦੇ ਚੱਕਰ ਵਿੱਚ ਨਾ ਪੈ ਜਾਇਓ। ਕਦ ਤੱਕ ਕਿਸੇ ਦੇ ਚਰਨ ਫੜੋਗੇ ਜੀ? ਅਖੀਰਕਾਰ ਤੇ ਇੱਕ ਦਿਨ ਉਹ ਚਰਨ 7 ਕੁਇੰਟਲ ਲੱਕੜਾਂ ਵਿੱਚ ਸੜ ਜਾਣਗੇ। ਪਰ ਜਦੋਂ ਗੁਰ ਸ਼ਬਦ ਦੀ ਗੱਲ ਚੱਲੇਗੀ ਤੇ ਪਾਤਸ਼ਾਹ ਜੀ ਕੀ ਕਹਿੰਦੇ? ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ। ਇਹ ਗੁਰ ਸ਼ਬਦ ਹੈ, ਇਹ ਗੁਰੂ ਦੇ ਚਰਨ ਨੇ, ਗੁਰ ਸ਼ਬਦ ਨੇ ਨਾਲ ਚੱਲਣਾ। ਗੁਰਬਾਣੀ ਦੀ ਤਾਕਤ, ਗੁਰ ਸ਼ਬਦ ਦੀ ਵਡਿਆਈ ਇੰਨੀ ਵੱਡੀ ਹੈ, ਇੱਥੇ ਵੀ ਨਾਲ। ਤੇ ਦਾਤਾ ਜੀ ਕਹਿੰਦੇ ਗੁਰ ਸ਼ਬਦ ਤੇਰੇ ਨਾਲ ਚੱਲੇਗਾ। ਕਿਉਂ? ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ, ਨਾ ਹਵਾ ਉਡਾ ਸਕਦੀ ਹੈ। ਚਰਨ ਕਮਲ ਮਨ ਪ੍ਰਾਣ ਆਧਾਰੀ, ਤੇਰਾ ਜੀਵਨ ਜਿਹੜਾ ਹੈ ਨਾ, ਉਹ ਗੁਰ ਸ਼ਬਦ ਦੇ ਆਧਾਰ ਤੇ ਹੋਵੇ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਤੇਰਾ ਜੀਵਨ ਗੁਰ ਸ਼ਬਦ ਦੇ ਆਸੇ ਮੁਤਾਬਕ

ਪਾਤਸ਼ਾਹ ਜੀ ਕਹਿੰਦੇ ਸੰਗਤ ਦੀ ਵੱਡੀ ਬਖਸ਼ਿਸ਼ ਹੈ, ਵੱਡੀ ਕਿਰਪਾ, ਸਾਧ ਸੰਗ ਜਨਮ ਮਰਨ ਨਿਵਾਰੀ। ਸਾਧ ਦਾ ਅਰਥ ਗੁਰੂ, ਸੰਗ ਦਾ ਅਰਥ ਗੁਰੂ ਦੀ ਸੰਗਤ। ਹੁਣ ਸੰਗ ਦੀ ਵੀ ਬੜੀ ਵੱਡੀ ਖੇਡ ਹੈ, ਇਹ ਨਹੀਂ ਕਿ ਸਾਧ ਸੰਗਤ ਨਾਲ ਚੱਲੇ ਅਤੇ ਸੰਗ ਹੋ ਗਿਆ, ਨਾ। ਸੰਗ ਤਾਂ ਬਾਬਾ ਪ੍ਰਿਥੀ ਚੰਦ ਜੀ ਨੇ ਵੀ ਕੀਤਾ ਸੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਖੇਡ ਨਹੀਂ ਜੇ ਬਣੀ। ਇੱਕ ਨਾ ਧਾਤ ਹੈ ਪਾਰਸ, ਉਹਨੂੰ ਜੇ ਕਾਗਜ਼ ਦੇ ਵਿੱਚ ਲਪੇਟ ਕੇ ਵੀ ਲੋਹੇ ਨਾਲ ਰੱਖ ਦਈਏ ਤਾਂ ਵੀ ਨਹੀਂ ਖੇਡ ਬਣਦੀ। ਹੈ ਤਾਂ ਹੈ ਨਾ ਵਿੱਚ ਪਰਤ, ਹਉਮੈ ਜਿਹੜੀ ਹੈ, ਜਿੰਨਾ ਮਰਜ਼ੀ ਚਿਰ ਗੁਰੂ ਦੇ ਕੋਲੇ ਬੈਠੇ ਰਹੀਏ, ਜਦੋਂ ਤੱਕ ਅਸੀਂ ਆਪਣੀ ਮੈਂ ਨਹੀਂ ਛੱਡਾਂਗੇ ਉਦੋਂ ਤੱਕ ਜਨਮ ਮਰਨ ਦਾ ਗੇੜ ਨਹੀਂ ਕੱਟਿਆ ਜਾਂਦਾ। ਭੁਲੇਖਾ ਨਾ ਪੈ ਜਾਵੇ। ਉਹ ਹੁਣ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਕਹਿੰਦੇ ਜੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹ ਸਵਰਗ ਨੂੰ ਜਾਵੇਗਾ, ਅਤੇ ਜਿਹੜਾ ਮਗਹਰ ਮਰੂਗਾ। ਭਗਤ ਕਬੀਰ ਸਾਹਿਬ ਨੇ ਪਹਿਲਾਂ ਕਹਿਤਾ, ਕਾਸੀ ਮਗਹਰ ਸਮ ਵਿਚਾਰੀ, ਹੋਛੀ ਭਗਤ ਕੈਸੇ ਉਤਰਸ ਪਾਰੀ। ਮੇਰੇ ਲਈ ਤਾਂ ਕਹਿੰਦੇ ਕਾਂਸ਼ੀ ਅਤੇ ਮਗਹਰ ਦੋਵੇਂ ਬਰਾਬਰ ਨੇ, ਹੋਛੀ ਭਗਤੀ ਦੇ ਨਾਲ ਨਹੀਂ ਪਾਰ ਉਤਰਿਆ ਜਾ ਸਕਦਾ। ਹੁਣ ਗੁਰੂ ਦੀ ਸੰਗਤ, ਗੁਰੂ ਦੇ ਕੋਲ ਬੈਠਣਾ ਨਹੀਂ ਹੈ ਇਕੱਲਾ, ਇਹ ਧਿਆਨ ਰੱਖਣਾ। ਤੁਸੀਂ ਤਾਂ ਫਿਰ ਦੂਰ ਬੈਠੋ, ਮੈਂ ਅਤੇ ਭਾਈ ਸਾਹਿਬ ਬਹੁਤ ਨੇੜੇ ਬੈਠੇ ਨੇ, ਇੱਦਾਂ ਥੋੜ੍ਹੀ ਗੁਰੂ ਦੀ ਸੰਗਤ ਹੈ। ਗੁਰੂ ਦੀ ਸੰਗਤ ਦਾ ਅਰਥ ਹੈ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਉਣਾ। ਹੁਣ ਜਿਹਦੀ ਸੰਗਤ ਕਰੀਏ ਉਹਦੀ ਰੰਗਤ ਸਾਡੇ ਜੀਵਨ ਵਿੱਚ ਤਾਂ ਆਉਣੀ ਚਾਹੀਦੀ ਹੈ ਨਾ। ਸੰਗਤ ਕਿਤੇ ਦਾ ਤਾਂ ਫਾਇਦਾ ਤਾਂ ਹੈ ਨਾ। ਸੰਗਤ ਗੁਰੂ ਦੀ ਕਰੀ ਜਾਈਏ ਅਤੇ ਨਾ ਸਾਧ ਸੰਗਤ ਚੁਗਲੀ ਛੱਡੀਏ, ਨਾ ਨਿੰਦਿਆ ਛੱਡੀਏ, ਨਾ ਲੋਕਾਂ ਦੇ ਹੱਕ ਮਾਰਨੇ ਛੱਡੀਏ, ਸੰਗਤ ਨਹੀਂ ਹੈ। ਕਈ ਵਾਰੀ ਫਿਰ ਲੋਕ ਉਂਗਲ ਵੀ ਚੁੱਕਦੇ ਨੇ, ਭਾਈ ਰੋਜ਼ ਗੁਰੂ ਘਰ ਜਾਂਦਾ ਅਤੇ ਇਹ ਕੰਮ ਕਰਦਾ। ਸੰਗਤ ਵਾਲੇ ਦਾ ਤਾਂ ਜੀਵਨ ਦੱਸਦਾ, ਸੰਗਤ ਵਾਲਾ ਅਤੇ ਸਾਹਮਣੇ ਵਾਲੇ ਦਾ ਜੀਵਨ ਪਲਟ ਕੇ ਰੱਖ ਦਿੰਦਾ। ਸੰਗਤ ਦੀ ਪਤਾ ਕਿੰਨੀ ਵੱਡੀ ਵਡਿਆਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਮਾੜੀ ਜੀ ਭਾਰੀ ਚੀਜ਼ ਪਾਣੀ ਵਿੱਚ ਸੁੱਟੀਏ ਅਤੇ ਡੁੱਬ ਜਾਂਦੀ ਹੈ। ਕਹਿੰਦੇ ਪਤਾ ਨਹੀਂ ਕਿਹੜੀ ਗੱਲ ਹੈ, ਲੱਕੜ ਇੰਨੀ ਭਾਰੀ ਹੁੰਦੀ ਹੈ ਪਾਣੀ ਵਿੱਚ ਸੁੱਟੀਏ ਅਤੇ ਡੁੱਬਦੀ ਹੋਈ ਨਹੀਂ, ਕੀ ਕਾਰਨ ਹੈ? ਭਾਈ ਸਾਹਿਬ ਕਹਿੰਦੇ ਕੋਈ ਬਹੁਤਾ ਵੱਡੀ ਗੱਲ ਨਹੀਂ। ਕਹਿੰਦੇ ਦੱਸੋ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੇ। ਕਹਿੰਦੇ ਪਾਣੀ ਕਦੇ ਵੀ ਲੱਕੜ ਨੂੰ ਨਹੀਂ ਡੋਬਦਾ, ਕਿਉਂ? ਉਹ ਕਹਿੰਦਾ ਮੈਂ ਉਹਨੂੰ ਪਾਲਿਆ, ਪਾਲਣ ਵਾਲਾ ਕਦੇ ਨਹੀਂ ਜੇ ਡੋਬਦਾ। ਤੁਹਾਨੂੰ ਵੀ ਬੇਨਤੀ ਕਰਾਂਗਾ, ਸੱਚੀ ਉਹ ਪਾਲਣ ਵਾਲਾ ਨਹੀਂ ਡੋਬਦਾ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ। ਸਾਡੇ ਕੰਮ ਡੁੱਬਣ ਵਾਲੇ, ਤਾਂ ਇਹਦੇ ਵਿੱਚ ਗੁਰੂ ਦੀ ਕਮੀ ਥੋੜ੍ਹੀ ਹੈ ਕੋਈ। ਇੱਕ ਬੱਚਾ ਨਾ ਬਹੁਤ ਸ਼ਰਾਰਤੀ ਸੀ, ਮੈਂ ਕਹਿ ਦਵਾਂ, ਰੋਜ਼ ਘਰ ਦੇ ਵਿੱਚ ਲੜਾਈ ਪੈਣੀ ਕਈ ਵਾਰੀ। ਇੱਕ ਦਿਨ ਤੇ ਕੀ ਹੋਇਆ, ਸਾਧ ਸੰਗਤ ਪਿੰਡ ਦੇ ਵਿੱਚ ਇੱਕ ਬੱਚੇ ਦੇ ਸਿਰ ਦੇ ਵਿੱਚ ਉਹਨੇ ਵੱਟਾ ਮਾਰਤਾ, ਉਹ ਨਿਕਲ ਆਇਆ, ਬੜਾ ਰੌਲਾ ਪਿਆ ਹੱਦ ਤੋਂ ਵੱਧ। ਪੁਲਿਸ ਤੱਕ ਗੱਲ ਚਲੀ ਗਈ, ਚਲੋ ਪਿੰਡ ਦੀ ਗੱਲ ਸੀ, ਸੰਭਲ ਗਈ। ਬਾਪੂ ਘਰ ਆਇਆ, ਕੰਮ 'ਤੇ ਸੀਗਾ, ਬੜੇ ਗੁੱਸੇ ਵਿੱਚ, ਕ੍ਰੋਧ ਵਿੱਚ, ਪੁਰਾਣੇ ਸਮੇਂ ਦੀ ਗੱਲ। ਘਰ ਦੇ ਵਿੱਚ ਰੱਸਾ ਪਿਆ ਸੀ, ਆਪ ਦੇ ਬੇਟੇ ਦੇ ਨਾ ਇੱਥੇ ਲੱਕ ਦੇ ਵਿੱਚ ਪਾ ਕੇ, ਅਤੇ ਘਰ ਦੇ ਬਾਹਰ ਖੂਹ ਸੀਗਾ, ਅੱਜ ਛੱਡਦਾ ਨਹੀਂ ਮੈਂ, ਮਾਰ ਦੇਣਾ ਡੋਬ ਕੇ। ਖੂਹ ਦੇ ਵਿੱਚ ਥੱਲੇ ਕਰ ਲਿਆ, ਲਮਕਾ ਲਿਆ, ਉਹਦੇ ਜਦ ਪੈਰ ਲੱਗੇ ਨਾ ਪਾਣੀ ਵਿੱਚ ਜਾ ਕੇ, ਅਤੇ ਬਾਪੂ ਉੱਥੋਂ ਕਹਿੰਦਾ ਹੁਣ ਵੀ ਕਰੇਗਾ? ਕਹਿੰਦਾ ਪਾਪਾ ਤੁਹਾਨੂੰ ਨਹੀਂ ਪਤਾ, ਤੁਹਾਨੂੰ ਗਾਲ ਕੱਢੀ ਸੀ ਅਤੇ ਮੈਂ ਤੇ ਤਾਂ ਕਹਿੰਦੇ ਪੱਥਰ ਮਾਰਿਆ। ਉਹ ਕਹਿੰਦੇ ਤੂੰ ਛੱਡ, ਕਰੇਗਾ ਹੁਣ ਵੀ? ਉਹ ਕਹਿੰਦੇ ਤੁਸੀਂ ਮੈਨੂੰ ਨਾ ਕਹੋ, ਉਹਨੂੰ ਪੁੱਛੋ। ਹੋਰ ਹੇਠਾਂ ਕੀਤਾ ਗੋਡਿਆਂ ਤੱਕ ਪਾਣੀ, ਹੁਣ ਵੀ ਕਰੇਗਾ? ਬਾਪੂ ਜੀ ਸਮਝਦੇ ਨਹੀਂ ਤੁਸੀਂ, ਹੋਰ ਹੇਠਾਂ ਕੀਤਾ ਲੱਕ ਤੱਕ ਪਾਣੀ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ। ਉਧਰੋਂ ਜਿਨ੍ਹਾਂ ਦਾ ਬੱਚੇ ਨਾਲ ਹੋਇਆ ਸੀ ਉਹ ਕਹਿੰਦੇ ਛੱਡੋ ਭਾਈ ਸਾਹਿਬ। ਉਹ ਕਹਿੰਦੇ ਨਹੀਂ ਜੀ, ਤੁਸੀਂ ਪਿਛਾਂ ਹਟ ਜਾਓ। ਮਾਂ ਵੀ ਆਈ, ਛਾਤੀ ਤੱਕ ਪਾਣੀ ਆ ਗਿਆ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ, ਤੁਸੀਂ ਮਾਂ ਨੂੰ ਵੀ ਕਿਹਾ ਸੀ ਮੈਂ ਤੇ ਤਾਂ ਮਾਰੀ ਹੈ। ਹੋਰ ਹੇਠਾਂ ਕੀਤਾ ਗਲ ਤੱਕ ਪਾਣੀ, ਮਾਂ ਕਹਿੰਦੀ ਪੁੱਤ ਇੱਕ ਵਾਰੀ ਕਹਿ ਦੇ ਪਾਪਾ ਸੌਰੀ, ਮਾਫ ਕਰ ਦਿਓ, ਗਲਤੀ ਹੋ ਗਈ। ਕਹਿੰਦੇ ਮੰਮੀ ਤੁਹਾਨੂੰ ਵੀ ਮਾੜਾ ਕਿਹਾ ਸੀਗਾ। ਦੁਖੀ ਹੋ ਕੇ ਸਾਧ ਸੰਗਤ ਬਾਹਰ ਖਿੱਚਿਆ ਪੁੱਤਰ, ਤੇ ਰੱਸਾ ਬਾਹਰ ਸੁੱਟ ਕੇ ਨਾ ਪਿਓ ਮੱਥਾ ਫੜ ਕੇ ਬੈਠਿਆ, ਤੇ ਉਹ ਬੱਚਾ ਨਾ ਆਪਣੇ ਦੋਸਤਾਂ ਨਾਲ ਹੱਸਣ ਲੱਗ ਪਿਆ ਮੰਜੇ ਤੇ ਬੈਠਿਆ। ਸਾਰੇ ਇਕੱਠੇ ਹੋ ਕੇ ਕਹਿੰਦੇ ਓਏ ਕਮਲਿਆ, ਕਹਿੰਦੇ ਕੀ ਹੋਇਆ, ਤੈਨੂੰ ਡਰ ਨਹੀਂ ਲੱਗਿਆ? ਕਹਿੰਦੇ ਤੇਰੇ ਪਿਓ ਨੇ ਤੈਨੂੰ ਖੂਹ ਵਿੱਚ ਲਮਕਾਤਾ ਸੀ, ਪੈਰਾਂ ਗਿੱਟਿਆਂ ਤੇ ਪਾਣੀ, ਗੋਡਿਆਂ ਤੱਕ, ਲੱਕ ਤੱਕ, ਗਲ ਤੱਕ ਪਾਣੀ ਆਇਆ, ਤੂੰ ਫੇਰ ਵੀ ਨਾ ਮੰਨਿਆ, ਤੈਨੂੰ ਡਰ ਨਹੀਂ ਲੱਗਿਆ ਕਿ ਤੂੰ ਡੁੱਬ ਜਾਏਗਾ? ਉਹ ਕਹਿੰਦੇ ਤੁਸੀਂ ਕਮਲੇ ਹੋ, ਪਾਗਲ ਹੋ ਤੁਸੀਂ। ਕਹਿੰਦੇ ਕਿਉਂ? ਕਹਿੰਦੇ ਤੁਹਾਨੂੰ ਨਹੀਂ ਪਤਾ? ਕਹਿੰਦੇ ਕੀ? ਕਹਿੰਦੇ ਰੱਸੀ ਮੇਰੇ ਪਿਓ ਦੇ ਹੱਥ ਵਿੱਚ ਸੀਗੀ,
ਤੁਹਾਡੇ ਖਤ ਵਿੱਚ ਹੁੰਦੀ ਤੇ ਤੁਸੀਂ ਡੋਬ ਦੇਣਾ ਸੀ। ਰੱਸੀ ਮੇਰੇ ਪਿਓ ਦੇ ਖਤ ਵਿੱਚ ਸੀ ਤੇ ਪਿਓ ਕਦੇ ਪੁੱਤ ਨੂੰ ਡੋਬਦਾ ਨਹੀਂ। ਅੱਜ ਵੱਡੀ ਪਰੇਸ਼ਾਨੀ ਇਹ ਹੈ, ਸਾਨੂੰ ਪਿਓ ਤੇ ਵਿਸ਼ਵਾਸ ਹੀ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਡੋਬਦੇ, ਤਾਰਨਗੇ। ਤੇ ਜਿਹਨਾਂ ਦੇ ਖਤੀ ਅੱਜ ਅਸੀਂ ਪੈਣ ਲੱਗੇ ਹਾਂ, ਜਿਹਨਾਂ ਦੇ ਭਰੋਸੇ ਅਸੀਂ ਚੱਲੇ ਹਾਂ, ਦਾਤਾ ਜੀ ਕਹਿੰਦੇ ਆਪ ਡੁੱਬੇ ਚੌਹ ਬੇਦ ਮੈਂ ਚੇਲੇ ਦੀਏ ਬਹਾਏ। ਆਪ ਡੁੱਬਣਗੇ ਤੁਹਾਨੂੰ ਵੀ ਰੋੜਨਗੇ, ਕਿਉਂ ਕਲਗੀਧਰ ਪਾਤਸ਼ਾਹ ਨੇ ਇੰਨਾ ਵੱਡਾ ਮਹਾਨ ਪਰਉਪਕਾਰ ਕੀਤਾ, ਸਭ ਕੁਝ ਆਪ ਦਾ ਸਰਬੰਸ ਵਾਰ ਕੇ। ਤੁਹਾਨੂੰ ਪਤਾ ਹੋਵੇ ਜਿਸ ਦਿਨ ਨੰਦੇੜ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਜਾਂ ਗੁਰਤਾ ਗੱਦੀ ਦਿੱਤੀ, ਮੱਥਾ ਟੇਕਿਆ, ਤੁਹਾਨੂੰ ਪਤਾ ਹੋਵੇਗਾ ਅੱਗੇ ਜਦੋਂ ਵੀ ਗੁਰਤਾ ਗੱਦੀ ਦਿੱਤੀ ਜਾਂਦੀ ਸੀ ਗੁਰੂ ਸਾਹਿਬ ਹੁੰਦੇ ਸੀ ਜਾਂ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਹੁੰਦੇ ਸੀ, ਤਿਲਕ ਦਿੱਤਾ ਜਾਂਦਾ ਸੀ। ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ, ਸਿਰਫ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਨ, ਤੀਜਾ ਕੋਈ ਨਹੀਂ ਸੀਗਾ। ਇੱਕ ਗੱਲ ਮੁਕਾ ਦਿੱਤੀ ਸੀ, ਅੱਜ ਤੋਂ ਬਾਅਦ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਸਿਵਾ ਅੱਜ ਤੋਂ ਬਾਅਦ ਮੇਰਾ ਸਿੱਖ ਕਿਸੇ ਦੇ ਅੱਗੇ ਨਹੀਂ ਝੁਕੇਗਾ। ਜੇ ਅਸੀਂ ਫੇਰ ਵੀ ਨਾ ਸਮਝੇ, ਮੈਂ ਹੈਰਾਨ ਹੁੰਦਾ ਵਾਂ, ਤਿੰਨ ਤਿੰਨ ਵਾਰੀ ਅਰਦਾਸ ਵਿੱਚ ਇਹ ਪੜ੍ਹਨ ਵਾਲੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਤੇ ਫੇਰ ਵੀ ਭਟਕ ਜਾਂਦੇ ਜੀ, ਉਹ ਸਾਡਾ ਪਾਰ ਉਤਾਰਾ ਕਰਦੂ, ਉਹ ਸਾਡਾ ਨਹੀਂ। ਸਾਨੂੰ ਬਚਾਉਣ ਵਾਲੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਇਹ ਸਮਝੀ ਆਪਾਂ। ਉਹ ਬੱਚਾ ਕਹਿੰਦਾ, ਕਹਿੰਦੇ ਪਿਓ ਕਦੇ ਪੁੱਤ ਨੂੰ ਡੋਬਦਾ ਹੀ ਨਹੀਂ, ਬਸ਼ਰਤੇ ਅਸੀਂ ਡੁੱਬਣ ਵਾਲੇ ਕੰਮ ਨਾ ਕਰੀਏ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸੁਣਾ ਰਿਹਾ ਸੀਗਾ ਜੀ, ਕੀ ਤਾਕਤ ਹੈ ਸੰਗ ਦੀ, ਗੁਰੂ ਦੀ ਸੰਗਤ ਕਿਵੇਂ ਹੋਵੇ। ਉਹ ਕਹਿੰਦੇ ਜੀ, ਲੱਕੜ ਨੂੰ ਪਾਣੀ ਨੇ ਪਾਲਿਆ ਤਾਂ ਨਹੀਂ ਡੋਬਦਾ। ਨਾਲੇ ਫਿਰ ਬੋਲ ਪਿਆ, ਕਹਿੰਦੇ ਜੇ ਲੱਕੜ ਉੱਤੇ ਕਿੱਲ ਲਾ ਦਈਏ ਤੇ ਫਿਰ ਕਹਿੰਦੇ ਉਹ ਵੀ ਨਹੀਂ ਡੁੱਬਦੀ। ਭਾਈ ਸਾਹਿਬ ਨਾਲ ਹੀ ਬੋਲ ਪਏ, ਕਹਿੰਦਾ ਜਿਹੜਾ ਪਾਲੇ ਹੋਏ ਦੇ ਨਾਲ ਜੁੜੂਗਾ ਨਾ, ਡੁੱਬੂਗਾ ਉਹ ਵੀ ਨਹੀਂ। ਇਹ ਗਰੰਟੀ ਹੈ, ਜਿਹੜਾ ਗੁਰੂ ਦੇ ਨਾਲ ਜੁੜੂਗਾ, ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਡੋਬ ਸਕਦੀ। ਬਚਣਾ ਹੈ ਤੇ ਸ਼ਬਦ ਵੱਲ ਤੁਰ ਪਈਏ। ਸਤਿਗੁਰੂ ਦੇ ਬਚਨ ਸੀ, ਆਪਾਂ ਵਿਚਾਰ ਰਹੇ ਸੀ ਕਿ ਸਤਿਗੁਰੂ ਪਾਤਸ਼ਾਹ ਆਖਦੇ ਨੇ, ਸਾਧ ਸੰਗ ਜਨਮ ਮਰਨ ਨਿਵਾਰੀ, ਗੁਰੂ ਦੀ ਸੰਗਤ ਜਨਮ ਮਰਨ ਦਾ ਗੇੜ ਕੱਟ

0: ਕਥਾ ਸੁਣ ਕਰਨ ਆਧਾਰੀ, ਆਪਣੇ ਕੰਨਾਂ ਨਾਲ ਸੁਣ ਕੇ ਤੈਨੂੰ ਕੀ ਬਣਾਉਣਾ, ਜੀਵਨ ਦਾ ਆਧਾਰ ਬਣਾਉਣਾ ਹੈ, ਅਤ ਲਾਜ਼ਮੀ ਹੈ। ਅੰਮ੍ਰਿਤ ਕਥਾ ਸੁਣ ਕੇ ਜੀਵਨ ਦਾ ਆਧਾਰ ਬਣਾਉਣਾ ਹੈ। ਦੱਸ ਨਾ, ਆ ਦੁਖ ਨਿਵਾਰਨ ਸਾਹਿਬ ਰਿਹਾ ਲੁਧਿਆਣਾ ਕੁਝ ਸਮਾਂ ਨਾ, ਭਾਈ ਸਾਹਿਬ ਨੇ ਇੱਕ ਨੇ ਆਉਣਾ ਤੇ ਜਿਵੇਂ ਹੀ ਕਥਾ ਸੁਣੀ, ਸੁਣਨ ਸ਼ੁਰੂ ਹੋਣੀ ਨਾ ਜੀ, ਆਪਦੀ ਘਰਵਾਲੀ ਨੂੰ ਐਂ ਕਰਨਾ, ਉਹਨੇ ਚਾਬੀ ਫੜਾਨੀ ਤੇ ਚਲੇ ਜਾਣਾ। ਭੈਣ ਜੀ ਮੈਨੂੰ ਜਾਣਦੇ ਸੀਗੇ, ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਜੀ ਕੀ ਗੱਲ, ਭਾਈ ਸਾਹਿਬ ਨੇ ਜਾਣਾ ਹੁੰਦਾ ਕਿੱਥੇ? ਉਹ ਕਹਿੰਦੇ ਨਹੀਂ ਭਾਈ ਸਾਹਿਬ, ਉਹ ਸਿਰਫ ਕੀਰਤਨ ਹੀ ਸੁਣਦੇ ਨੇ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਜਦੋਂ ਕਥਾ ਦੀ ਗੱਲ ਚੱਲਦੀ ਤੇ ਕਹਿੰਦੇ ਬਾਬੇ ਬਹੁਤ ਬੋਲਦੇ ਨੇ। ਕਹਿੰਦੇ ਕੀ? ਸ਼ਰਾਬ ਨਹੀਂ ਪੀਣੀ, ਐਂ ਨਹੀਂ ਕਰਨਾ, ਉਹ ਨਹੀਂ ਕਰਨਾ, ਝੂਠ ਨਹੀਂ ਬੋਲਣਾ। ਉਹ ਮੈਂ ਕਿਹਾ ਭਾਈ ਸਾਹਿਬ ਨੂੰ ਕਹੋ ਬਾਬੇ ਉਹੀ ਬੋਲਦੇ ਨੇ ਜੋ ਕੁਝ ਗੁਰੂ ਕੇ ਕੀਰਤਨੀਏ ਪੜ੍ਹਦੇ ਨੇ। ਅਸੀਂ ਆਪਣੇ ਮੁਤਾਬਕ ਸੁਣਨ ਲੱਗ ਪਏ, ਨਹੀਂ ਜਿੱਤ ਪਿੱਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ। ਹੁਣ ਸਤਿਗੁਰੂ ਦੇ ਬਚਨ ਅਸੀਂ ਸੁਣਾਏ, ਇਹ ਕੰਨ ਰਸ ਨਹੀਂ ਹੈਗਾ, ਇਹ ਕੰਨ ਰਸ ਨਹੀਂ ਹੈ। ਦਾਤਾ ਜੀ ਕਹਿੰਦੇ ਨੇ ਇਹਨੂੰ ਕੰਨਾਂ ਨਾਲ ਸੁਣ ਕੇ ਜੀਵਨ ਦਾ ਆਧਾਰ ਵੀ ਬਣਾਉਣਾ ਹੈ। ਜਿਹੜੇ ਕੰਨ ਨਾਲ ਸੁਣ ਕੇ ਜੀਵਨ ਦਾ ਆਧਾਰ ਬਣਾ ਲੈਣਗੇ, ਖੇਡ ਬੜੀ ਵੱਡੀ ਹੈ। ਇਹ ਤੁਸੀਂ ਧਿਆਨ ਰੱਖਣਾ, ਕੰਨ ਕਟੋਰੇ ਨੇ, ਜੀਭ ਕੜਛੀ ਹੈ। ਜੋ ਕੁਝ ਤੁਹਾਡੇ ਕੰਨ ਸੁਣਨਗੇ ਤੁਹਾਡੀ ਜੀਭ ਨੇ ਉਹੀ ਬੋਲਣਾ ਹੈ। ਅਤੇ ਅੱਜ ਹੋ ਕੀ ਰਿਹਾ? ਮੈਂ ਇੱਕ ਵਾਰੀ ਸ਼ਾਇਦ ਕਿਹਾ ਸੀ ਇੱਥੇ, ਇੱਕ ਭੈਣ ਜੀ ਅਸੀਂ ਬੈਠੇ ਹਾਂ, ਕਹਿੰਦੇ ਭਾਈ ਸਾਹਿਬ ਤੁਸੀਂ ਆਏ ਹੋ, ਅਰਦਾਸ ਹੀ ਕਰ ਜੋ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਮੇਰੀ ਬੇਟੀ ਨਾ ਰਾਤ ਨੂੰ ਉੱਠ ਕੇ ਚੀਕਾਂ ਮਾਰਦੀ ਹੈ ਬੜੀ ਉੱਚੀ ਉੱਚੀ। ਮੈਂ ਕਿਹਾ ਜੀ ਚਲੋ, ਆਪਾਂ ਤਾਂ ਗੁਰੂ ਅੱਗੇ ਬੇਨਤੀ ਕਰਨੀ ਹੈ, ਕਰ ਦਿੱਤੀ। ਅਤੇ ਉਹਨਾਂ ਦੀ ਗੁਆਂਢਣ ਵੀ ਕੋਲ ਬੈਠੀ ਸੀ ਜਦੋਂ ਅਸੀਂ ਤੁਰੇ, ਉਹ ਵੀ ਖੜ੍ਹ ਗਏ ਗੱਡੀ ਦੇ ਕੋਲ। ਹੋਰ ਭਾਈ ਸਾਹਿਬ, ਮੈਂ ਕਿਹਾ ਜੀ ਆ ਜਾਓ ਸਾਡੇ ਘਰੇ ਵੀ ਚਾਹ। ਮੈਂ ਕਿਹਾ ਜੀ ਬਸ। ਕਹਿੰਦੇ ਭਾਈ ਸਾਹਿਬ ਅਰਦਾਸ ਤਾਂ ਤੁਸੀਂ ਕਰ ਦਿੱਤੀ, ਪਰ ਮੈਂ ਕੀ ਆਖਾਂ? ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਨੇ ਚੀਕਾਂ ਫੇਰ ਮਾਰਨੀਆਂ। ਮੈਂ ਕਿਹਾ ਕਿਉਂ? ਕਹਿੰਦੇ ਸਾਰੇ ਦਿਨ ਗਾਣੇ ਚੀਕਾਂ ਵਾਲੇ ਸੁਣਦੀ ਹੈ ਅਤੇ ਰਾਤ ਨੂੰ ਇੰਨੇ ਚੀਕਾਂ ਹੀ ਮਾਰਨੀਆਂ ਨੇ। ਡਿਪੈਂਡ ਇਹ ਕਰਦਾ ਅਸੀਂ ਸੁਣਦੇ ਕੀ ਪਏ ਹਾਂ। ਸਾਡੀ ਅਰਦਾਸ ਨੇ ਵੀ ਤੇ ਤਾਂ ਕੰਮ ਕਰਨਾ ਨਾ ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ। ਹੁਣ ਇੱਥੇ ਸਤਿਗੁਰੂ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੈ, ਉਨ ਕਤਾਇਨ ਦਾ ਪਹਿੰਦਾ ਲੋੜੈ ਪੱਟ। ਹੁਣ ਮੈਂ ਜਾਂ ਤੁਹਾਡੇ ਵਿੱਚੋਂ ਕੋਈ ਆਪਣੇ ਖੇਤਾਂ ਵਿੱਚ ਕਿੱਕਰ ਬੀਜ ਕੇ ਆਵੇ, ਇੱਥੇ ਭਾਈ ਸਾਹਿਬ ਨੂੰ ਆ ਕੇ ਆਖੇ ਜੀ ਚਲੋ ਜੀ ਭਾਈ ਸਾਹਿਬ ਹੁਣ ਤੁਸੀਂ ਕੀ ਕਰੋ ਜੀ, ਅਰਦਾਸ ਕਰ ਦਿਓ ਬਦਾਮ ਲੱਗਣਗੇ? ਨਹੀਂ ਲੱਗਣਗੇ। ਸਾਡਾ ਕਰਮ ਸਾਨੂੰ ਲੈ ਕੇ ਚੱਲੇਗਾ। ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ। ਇਸ ਲਈ ਜੋ ਕੁਝ ਸੁਣਦੇ ਆ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ। ਕਹਿ ਜੀ
1: ਕਾਮ ਕ੍ਰੋਧ ਲੋਭ ਮੋਹ ਤਜਾਰੀ,
0: ਆਧਾਰ ਬਣਾਉਣਾ ਕੀ ਹੈ ਜੀ? ਕਾਮ ਕ੍ਰੋਧ ਲੋਭ ਮੋਹ ਤਜਾਰੀ, ਵਾਸ਼ਨਾ ਛੱਡਣੀ ਪੈਣੀ ਹੈ, ਤਜਣਾ ਪੈਣਾ, ਕ੍ਰੋਧ ਛੱਡਣਾ ਪੈਣਾ ਹੈ, ਲੋਭ ਛੱਡਣਾ ਪੈਣਾ ਹੈ। ਬਹੁਤ ਘਾਤਕ ਨੇ ਸਤ ਸੰਗਤ, ਜ਼ਹਿਰ ਖਾਈਏ ਨਾ ਤਾਂ ਅਸਰ ਕਰਦਾ। ਕਦੇ ਵੀ ਜ਼ਹਿਰ ਨੂੰ ਵੇਖਣ ਨਾਲ ਜਾਂ ਜ਼ਹਿਰ ਦੇ ਬਾਰੇ ਸੋਚਣ ਨਾਲ ਤੁਹਾਨੂੰ ਕੋਈ ਤੰਗੀ ਨਹੀਂ ਹੋਵੇਗੀ। ਸੋਚੀ ਜਾਓ ਜ਼ਹਿਰ ਨੇ ਕੁਝ ਨਹੀਂ, ਪਰ ਲੋਭ ਵਾਸ਼ਨਾ ਮਾੜਾ ਜਿਹਾ ਵੀ ਸੋਚੋਗੇ ਸਿਰਫ ਸੋਚਣ ਨਾਲ ਤੁਹਾਡੀ ਸੁਰਤ ਨੂੰ ਹਿਲਾ ਕੇ ਰੱਖ ਦੇਣਾ, ਇੰਨੇ ਖਤਰਨਾਕ ਨੇ। ਐਵੇਂ ਨਹੀਂ ਕਿਹਾ ਪਾਤਸ਼ਾਹ ਜੀ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਐਵੇਂ ਨਹੀਂ ਕਿਹਾ, ਹਰ ਕੇ ਲੋਕਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ਲਿਆ ਉਬਾਰੀ। ਇਹਨਾਂ ਦੀ ਸੋਚ ਹੀ ਸੁਰਤ ਨੂੰ ਡੁਲਾ ਕੇ ਰੱਖ ਦਿੰਦੀ ਹੈ। ਜ਼ਹਿਰ ਤੇ ਖਾਏ ਤੋਂ ਬਾਅਦ ਅਸਰ ਕਰੂਗਾ, ਜਿੰਨਾ ਮਰਜ਼ੀ ਜ਼ਹਿਰ ਜ਼ਹਿਰ ਕਰੀ ਜਾਓ ਕਦੇ ਤੰਗੀ ਨਹੀਂ, ਪਰ ਵਾਸ਼ਨਾ ਮਾੜੀ ਜੀ ਸੁਰਤ ਵਿੱਚ ਆਈ ਨਹੀਂ ਤੇ ਗਈ। ਦਾਤਾ ਜੀ ਕਹਿੰਦੇ ਜੋ ਸੁਣ ਰਿਹਾ ਨਾ, ਜੇ ਤੂੰ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਗਾ, ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਇਹ ਕਿਰਪਾ ਹੈ, ਤੂੰ ਇਹਨਾਂ ਤੋਂ ਬਚ ਜਾਵੇਂਗਾ।
1: ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ,
0: ਹੁਣ ਕਰਨਾ ਕੀ ਹੈ ਜੀ? ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਆਪਣੇ ਜੀਵਨ ਦੇ ਵਿੱਚ ਇੱਕ ਤੇ ਦ੍ਰਿੜ ਕਰਨਾ, ਮੈਂ ਕਦੇ ਪਰਮਾਤਮਾ ਦੀ ਯਾਦ ਜਿਹੜੀ ਹੈ ਨਾ ਉਹ ਨਹੀਂ ਜੇ ਛੱਡਣੀ। ਇੱਕ ਨੇਮ ਬਣਾ ਲਓ ਜੀ, ਤੁਹਾਨੂੰ ਲੱਗੇਗਾ ਭਾਈ ਸਾਹਿਬ ਕੀ ਕਹਿਣ ਲੱਗੇ ਨੇ। ਸਤ ਸੰਗਤ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ ਨਾ, ਘੱਟੋ ਘੱਟ ਚਾਰ ਪੰਜ ਵਾਰੀ, ਚਲੋ ਫਿਰ ਗਿਣਤੀ ਵਾਲੀ ਜਦੋਂ ਤੱਕ ਹੋਵੇ, ਉੱਠਦੇ ਹੀ ਸਾਰ ਇਹ ਜ਼ਰੂਰ ਕਹਿਣਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ। ਸਾਰੇ ਬੋਲੋ ਜੀ, ਧੰਨ ਸ੍ਰੀ ਗੁਰੂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ, ਗਰੰਟੀ ਦੇਣਾ ਤੁਹਾਡੇ ਘਰ ਦੇ ਵਿੱਚੋਂ ਬਰਕਤਾਂ ਨਹੀਂ ਮੁੱਕਣਗੀਆਂ। ਆਧਾਰ ਹੈ ਸਤਿਗੁਰੂ ਕਹਿੰਦੇ ਨਾਮ ਦ੍ਰਿੜ ਕਰਨਾ, ਦਾਨ ਲੋਕਾਂ ਦਾ ਭਲਾ ਕਰਨਾ, ਇਸ਼ਨਾਨ ਸੁਚਾਰੀ, ਆਪਣੇ ਜੀਵਨ ਦੇ ਵਿੱਚ ਇਹ ਸੁਚੱਜੀ ਜੁਗਤ ਅਪਣਾਉਣੀ ਹੈ, ਇਹ ਪੱਕਾ ਕਰਨਾ ਹੈ ਕਿ ਮੈਂ ਨਾਮ ਵੀ ਜਪਣਾ ਹੈ, ਮੈਂ ਲੋਕ ਭਲਾਈ ਵੀ ਕਰਨੀ ਹੈ। ਪਰ ਸਤ ਸੰਗਤ ਗੱਲ ਇੱਥੇ ਤੱਕ ਨਾ ਸੀਮਿਤ ਰਹਿ ਜਾਵੇ, ਸਭ ਤੋਂ ਪਹਿਲੀ ਗੱਲ ਹੈ ਗੁਰੂ ਦਾ ਬਚਨ ਮੰਨਣਾ, ਫਿਰ ਜੀਵਨ ਵਿੱਚ ਆਪਣੇ ਆਪ ਵਰਤ ਜਾਂਦੇ ਨੇ। ਦਾਨ ਕਰਨਾ, ਦਸਵੰਧ ਦੀ ਗੱਲ ਜਦੋਂ ਚੱਲੇਗੀ ਉਦੋਂ ਵੀ ਇੱਕ ਗੱਲ ਚੱਲ ਪੈਂਦੀ, ਮੈਂ ਉਹ ਵੀ ਬੇਨਤੀ ਕਰ ਦਿੰਦਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਕਈ ਵਾਰੀ ਸਾਡੇ ਘਰ ਦੇ ਵਿੱਚ ਇਹੋ ਜਿਹੀਆਂ ਪਰੇਸ਼ਾਨੀਆਂ ਮੁਸੀਬਤਾਂ ਵੀ ਆ ਜਾਂਦੀਆਂ ਨੇ ਜਦੋਂ ਸਾਧ ਸੰਗਤ ਅਸੀਂ ਦਸਵੰਧ ਨਹੀਂ ਕੱਢ ਪਾਉਂਦੇ। ਸਤਿਗੁਰੂ ਨੇ ਕਿਹਾ ਘਾਲ ਖਾਏ ਕਿਛ ਹੱਥੋਂ ਦੇ, ਜ਼ਿਆਦਾ ਨਹੀਂ ਤੇ ਕੁਝ ਨਾ ਕੁਝ ਜ਼ਰੂਰ ਦਵੀਂ, ਬਹੁਤਾ ਨਹੀਂ ਦੇ ਸਕਦਾ ਪਰ ਦੇਵੀਂ ਜ਼ਰੂਰ। ਸਾਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਇਹ ਨਹੀਂ ਕਿ ਜੀ ਇੰਨੇ ਹੀ ਚਾਹੀਦੇ ਨੇ, ਦੇਣੇ ਆ ਉੱਦਾਂ ਤੇ ਹੋ ਸਕੇ ਪੂਰਾ, ਜੇ ਔਖਿਆਈ ਆਈ ਤੇ ਉਨਾ ਕੁ ਜ਼ਰੂਰ। ਸੁਚਾਰੀ ਕਹਿੰਦੇ ਇਹ ਆਪਣੇ ਜੀਵਨ ਵਿੱਚ ਨਾਮ ਦਾਨ ਆਦਿਕ ਤੂੰ ਅਪਣਾਉਣੇ ਹਨ।
1: ਆਹੋ ਨਾਨਕ ਇਹੋ ਤਤ ਵਿਚਾਰੀ,
0: ਸਤਿਗੁਰੂ ਕਹਿੰਦੇ ਇਹ ਜੀਵਨ ਦਾ ਤਤ ਹੈ, ਇਹਨੂੰ ਆਪਣੇ ਜੀਵਨ ਵਿੱਚ ਵਿਚਾਰ ਕੇ ਤੁਸੀਂ ਅਪਣਾਉਣਾ ਕਰੋ ਜੀ।
1: ਰਾਮ ਨਾਮ ਜਪ ਪਾਰ ਉਤਾਰੀ,
0: ਅਗਲੀ ਗਰੰਟੀ ਦਿੰਦੇ ਰਾਮ ਨਾਮ ਜਪ ਪਾਰ ਉਤਾਰੀ, ਕਹਿੰਦੇ ਮੇਰੀ ਗਰੰਟੀ ਹੈ ਪਰਮਾਤਮਾ ਦਾ ਨਾਮ ਜਪ ਕੇ ਤੁਹਾਡਾ ਪਾਰ ਉਤਾਰਾ ਹੋਣਾ ਹੀ ਹੋਣਾ ਹੈ। ਅੱਜ ਮੰਨ ਲੈਣਾ, ਕੱਲ ਮੰਨ ਲੈਣਾ, ਦੋ ਦਿਨ ਦੋ ਸਾਲ ਬਾਅਦ, ਦਾਤਾ ਜੀ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗ ਹੈ ਸੱਚ ਖਰੇ, ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਪਾਤਸ਼ਾਹ ਜੀ ਕਹਿੰਦੇ ਜਪ ਰਾਮ ਨਾਮ, ਪਰਮਾਤਮਾ ਦਾ ਨਾਮ ਪਾਰ ਉਤਾਰੀ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰੂ ਰਹਿਮਤ ਕਰਨ, ਅਸੀਂ ਨਾ ਪਾਵਨ ਬਚਨਾਂ ਦੇ ਵਿੱਚੋਂ ਇੱਕ ਸਿੱਖਿਆ ਲੈਣੀ ਹੈ, ਗੁਰ ਸ਼ਬਦ ਦਾ ਓਟ ਆਸਰਾ, ਗੁਰਬਾਣੀ ਦਾ ਓਟ ਆਸਰਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਦਾਤਾ ਜੀ ਕਹਿੰਦੇ ਤੇਰੇ ਜੀਵਨ ਦਾ ਆਧਾਰ ਗੁਰ ਸ਼ਬਦ ਬਣੇ। ਆਓ ਸਤਿਗੁਰੂ ਕਿਰਪਾ ਕਰਨ, ਲੜੀਵਾਰ ਜੋ ਗੁਰ ਸ਼ਬਦ ਵਿਚਾਰ ਪਾਵਨ ਸਥਾਨ ਤੇ ਆਰੰਭਕ ਹੈ, ਤੁਖਾਰੀ ਰਾਗ ਦੇ ਵਿੱਚੋਂ 12 ਮਹਾਂ ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਉਹਦੇ ਵਿੱਚੋਂ ਅੱਜ ਮੰਗਰ ਮਹੀਨੇ ਦੀ ਆਰੰਭਤਾ ਹੈ। ਆਓ ਪਿਆਰ ਨਾਲ ਸਰਵਣ ਕਰੋ ਜੀ।
1: ਮਗਰ ਮਾਹੂ ਪਲਾ ਹਰ ਗੁਣ ਅੰਕ ਸਮਾਵੇ,
0: ਸਤਿਗੁਰੂ ਆਖਦੇ ਨੇ ਮਗਰ ਮਾਹੂ ਪਲਾ, ਕਹਿੰਦੇ ਇਹ ਮਗਰ ਦਾ ਮਹੀਨਾ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਜਾਵੇਗਾ। ਪਰ ਕਿਹਨਾਂ ਦੇ ਲਈ? ਸਤਿਗੁਰੂ ਕਹਿੰਦੇ ਹਰ ਗੁਣ ਅੰਕ ਸਮਾਵੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਵਿੱਚ ਕਮਾਏ ਨੇ। ਜਿਹਦੇ ਕੋਲ ਗੁਣ ਨਹੀਂ ਹੈ ਨਾ, ਦਾਤਾ ਜੀ ਦੀ ਬਾਣੀ ਕਹਿੰਦੀ ਉਹ ਦੁਖੀ ਹੋਵੇਗਾ, ਉਹ ਪਰੇਸ਼ਾਨ ਹੋਵੇਗਾ। ਜਦੋਂ ਤੁਸੀਂ 12 ਮਾਹ ਦੇ ਵਿੱਚ ਪੜੋਗੇ, ਦਾਤਾ ਜੀ ਕਹਿੰਦੇ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਉੱਦਾਂ ਤੇ ਸਿੱਖ ਇਤਿਹਾਸ ਦੇ ਅੰਦਰ ਜਾਂ ਗੁਰਮਤ ਦੇ ਅੰਦਰ ਕਿਸੇ ਵੀ ਦਿਨ ਦੇ ਲਈ ਇਹ ਨਹੀਂ ਕਿ ਦਿਨ ਮਾੜਾ ਹੈ ਇਹ ਚੰਗਾ ਹੈ। ਪਤਾ ਨਹੀਂ ਕਿੱਥੋਂ ਸਾਡੇ ਵਿੱਚ ਆਇਆ ਬੁੱਧ ਕੰਮ ਸ਼ੁੱਧ, ਤੇ ਮੈਂ ਇੱਕ ਵਾਰੀ ਇੱਥੋਂ ਹੀ ਕਿਹਾ ਸੀ ਬੁੱਧਵਾਰ ਨੂੰ ਕਿਸੇ ਨੂੰ ਮਾੜਾ ਬੋਲ ਕੇ ਵੇਖਣਾ, ਉੱਤੋਂ ਜਦੋਂ ਸਾਧ ਸੰਗਤ ਪੈਣਗੀਆਂ ਫਿਰ ਆਪੇ ਪਤਾ ਚੱਲ ਜੂਗਾ ਸ਼ੁੱਧ ਹੈ ਕਿ ਅਸ਼ੁੱਧ ਹੈਗਾ। ਸਾਡਾ ਕਰਮ ਡਿਪੈਂਡ ਕਰਦਾ। ਪਰ ਦਾਤਾ ਜੀ ਕਹਿੰਦੇ ਜੇ ਸੁੱਖ ਚਾਹੁੰਦੇ ਹੋ ਨਾ, ਉਹਦੇ ਲਈ ਕੀ ਕਰਨਾ? ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਇਹ ਮੰਗਰ ਦਾ ਮਹੀਨਾ ਕਹਿੰਦੇ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਬਤੀਤ ਹੋਵੇਗਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਉਹ ਆਪਣੇ ਜੀਵਨ ਵਿੱਚ

ਚਤੁਰ ਸੁਜਾਨ ਵਿਧਾਤਾ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਸਨੇ ਹਮੇਸ਼ਾ ਰਹਿਣਾ ਹੈ। ਚਤੁਰ ਉਹਦੇ ਵਰਗਾ ਸਿਆਣਾ ਕੋਈ ਨਹੀਂ, ਉਹਦੇ ਵਰਗਾ ਸਾਧ ਸੰਗਤ ਸੁਚੱਜਾ ਕੋਈ ਨਹੀਂ ਹੈ। ਨਾਲ ਕਹਿੰਦੇ ਨੇ ਚੰਚਲ ਜਗਤ ਸਬਾਇਆ, ਇਹ ਸੰਸਾਰ ਜਿਹੜਾ ਹੈ ਚਲਾਏਮਾਨ ਹੈ। ਕਹਿੰਦੇ ਇੱਕ ਦਿਨ ਮਿਟ ਜੂਗਾ, ਖਤਮ ਹੋ ਜੂਗਾ। ਰਹਿਣਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ। ਸਾਡਾ ਭਰਮ ਰਹਿ ਜਾਂਦਾ, ਮੈਂ ਇਹ ਬੰਦੇ ਦੇ ਮਗਰ ਲੱਗਿਆ ਰਵਾਂ, ਇਹਦੇ ਕੋਲ ਬਹੁਤ ਕੁਝ ਹੈ, ਇਹਦੇ ਕੋਲ ਆਖ ਹੈ। ਦਾਤਾ ਜੀ ਨੇ ਕਿਹਾ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਸਾਨੂੰ ਵੀ ਸਮਝ ਲੈਣਾ ਚਾਹੀਦਾ, ਉਹਦੇ ਨਾਲ ਜੁੜੀਏ ਜਿਹਨੇ ਹਮੇਸ਼ਾ ਰਹਿਣਾ। ਜਦ ਉਹਦੇ ਨਾਲ ਜੁੜਾਂਗੇ, ਜਿਹੜੇ ਕਮਾਈ ਵਾਲੇ ਜੁੜੇ ਨਾ ਉਹਦੇ ਨਾਲ, ਉਹਨਾਂ ਦੇ ਲਈ ਫਿਰ ਪਤਾ ਕੀ ਕਿਹਾ ਸਤਿਗੁਰੂ ਨੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਕਾਰਾ। ਜਿਹੜੇ ਉਸ ਸੱਚੇ ਨਾਲ ਜੁੜੇ, ਦਾਤਾ ਜੀ ਕਹਿੰਦੇ ਉਹਨਾਂ ਦਾ ਵੀ ਜੀਵਨ ਸੱਚਾ ਹੋ

ਗਿਆਨ ਧਿਆਨ ਗੁਣ ਅੰਕ ਸਮਾਣ। ਗੁਰੂ ਦਾ ਗਿਆਨ ਪਹਿਲਾਂ ਹਾਸਲ ਕੀਤਾ, ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਧਿਆਨ ਵਿੱਚ ਲਿਆਂਦਾ, ਫਿਰ ਕੀ ਹੋਇਆ ਜੀ, ਗੁਣ ਅੰਕ ਸਮਾਣੇ। ਜਦੋਂ ਧਿਆਨ ਵਿੱਚ ਆਇਆ ਤੇ ਉਹ ਗੁਣ ਫਿਰ ਸਾਡੇ ਹਿਰਦੇ ਵਿੱਚ ਸਮਾ ਗਏ। ਪ੍ਰਭ ਭਾਣੇ ਤਾਂ ਪਾਇਆ। ਫਿਰ ਕਹਿੰਦੇ ਜਿਹੜਾ ਰੱਬ ਨੂੰ ਚੰਗਾ ਲੱਗਿਆ ਉਹਨੂੰ ਕਿਸੇ ਨੂੰ ਚੰਗਾ ਲੱਗਣ ਦੀ ਲੋੜ ਨਹੀਂ ਹੈ। ਇਹ ਬਚਨ ਤੁਸੀਂ ਪੜ੍ਹਦੇ ਹੋ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਗੁਰੂ ਦੇ ਪਿਆਰੇ ਬਣ ਜਾਈਏ। ਗੁਰੂ ਦੇ ਪਿਆਰੇ ਤੁਹਾਨੂੰ ਪਤਾ ਹੈ ਕਿਵੇਂ ਬਣਨਾ ਹੈ। ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨਾ, ਇਹੀ ਗੁਰੂ ਨੂੰ ਪਿਆਰੇ ਲੱਗਣਾ ਹੈ ਜੀ। ਹੋਰ ਕੋਈ ਢੰਗ ਨਹੀਂ ਹੈ। ਜੇ ਸਾਨੂੰ ਕੋਈ ਧਰਤੀ ਬਚਾ ਸਕਦੀ ਹੈ ਨਾ ਜੀ, ਜਿੱਥੋਂ ਕਲਗੀਆਂ ਵਾਲੇ ਬਾਪੂ ਨੇ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਦਿੱਤੀ ਸੀ ਨਾ, ਉਹੀ ਬਚਾ ਸਕਦੀ। ਹੋਰ ਤੁਹਾਡੇ ਕੋਲ ਕੋਈ ਢੰਗ ਨਹੀਂ ਕਿ ਜੀ ਇੱਦਾਂ ਬਚ ਜਾਂਗੇ ਉੱਦਾਂ। ਵਾਰ ਵਾਰ ਤੁਹਾਡੇ ਸਨਮੁਖ ਆਵੇਗਾ, ਸਤਿਗੁਰ ਬਾਜੋਂ ਗੁਰੂ ਨਾ ਕੋਈ ਨਿਗਰੋ ਇਕਾ ਹੈ ਨਾ ਉਹ ਬੁਰਾ। ਸੁਚੇਤ ਹੋਈਏ, ਬੜੀ ਵੱਡੀ ਦਾਤ ਹੈ ਸਾਡੇ ਵੱਲ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਦਿੱਤੀ ਹੈ। ਕਹਿੰਦੇ ਪਹਿਲਾਂ ਗੁਰੂ ਦਾ ਗਿਆਨ, ਫਿਰ ਉਹ ਗਿਆਨ ਧਿਆਨ ਦੇ ਰੂਪ ਵਿੱਚ ਬਣਿਆ, ਫਿਰ ਉਹ ਧਿਆਨ ਗੁਣਾਂ ਦੇ ਰੂਪ ਵਿੱਚ ਜਦੋਂ ਹਿਰਦੇ ਵਿੱਚ ਸਮਾ ਗਿਆ, ਦਾਤਾ ਜੀ ਕਹਿੰਦੇ ਪ੍ਰਭ ਭਾਣੇ ਪਾਇਆ, ਫਿਰ ਉਹ ਮਾਲਕ ਪਰਮਾਤਮਾ ਨੂੰ

ਨਾਦ, ਇੱਥੇ ਗੀਤ ਦੂਜੇ ਗੀਤ ਦੀ ਗੱਲ ਨਹੀਂ ਕੀਤੀ, ਨਾਦ ਆਵਾਜ਼ ਗੁਰਬਾਣੀ ਗੁਰ ਸ਼ਬਦ ਕਵੇ ਗੁਰੂ ਦੇ ਬਚਨ ਜਿਹੜੇ ਨੇ, ਜਦੋਂ ਕਹਿੰਦੇ ਇਹ ਕੋਈ ਸੁਣ ਕੇ ਰਾਮ ਨਾਮ ਦੁੱਖ ਭਾਗੈ, ਪਰਮਾਤਮਾ ਦੇ ਨਾਮ ਦੇ ਨਾਲ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਭੱਜ

मैं कुछ होर करदा पिया, ये असी नहीं छड़दे पे। यह बड़ा वड्डा दुखांत बन गया। ते तुहानू भी पता, अगे साह सुजान कह लैसी वस्त संभाल। ਇਹ ਨਹੀਂ ਕਿ ਜੀ ਸਾਧ ਸੰਗਤ ਦਾ ਬਾਣਾ ਪਾ ਲਿਆ ਅਤੇ ਸਾਧ ਸੰਗਤ ਸਿਆਣਪ ਅੰਦਰੋਂ ਨਹੀਂ ਗਈ। ਮੈਂ ਪਿਛਲੀ ਹਾਜ਼ਰੀ ਵਿੱਚ ਇੱਕ ਬੇਨਤੀ ਕੀਤੀ ਸੀ, ਕੋਈ ਪੁਲਿਸ ਵਾਲਾ ਨਾ ਹੋਵੇ ਅਤੇ ਉਹ ਪੁਲਿਸ ਦੀ ਵਰਦੀ ਪਾ ਲਵੇ ਨਾ ਜੀ, ਜਿਸ ਦਿਨ ਫੜਿਆ ਜਾਂਦਾ ਉਹਨੂੰ ਕੀ ਮਿਲਦੀ ਜੀ? ਸਜ਼ਾ ਮਿਲਦੀ ਹੈ। ਕੋਈ ਅਫਸਰ ਨਾ ਹੋਵੇ ਅਤੇ ਅਫਸਰ ਦਾ ਢੋਂਗ ਕਰਕੇ ਅਫਸਰ ਦੀ ਸਟੈਂਪ ਲਾ ਦੇਵੇ, ਜਿਸ ਦਿਨ ਫੜਿਆ ਜਾਂਦਾ ਉਹਨੂੰ ਵੀ ਕੀ ਮਿਲਦੀ ਹੈ ਜੀ? ਸਜ਼ਾ। ਮੇਰੀ ਬੇਨਤੀ ਹੈ, ਧਰਮ ਦਾ ਬਾਣਾ ਪਾਇਆ ਧਰਮੀ ਬਣਨ ਦੀ, ਮੇਰੇ ਲਈ ਵੀ ਅਰਦਾਸ ਕਰਨਾ, ਆਪਣੇ ਲਈ ਵੀ। ਜਿਸ ਦਿਨ ਗੁਰੂ ਦੇ ਹੁਕਮ ਵਿੱਚ ਫੜੇ ਜਾਵਾਂਗੇ, ਸਜ਼ਾ ਦੇ ਸਭ ਤੋਂ ਵੱਡੇ ਭਾਗੀਦਾਰ ਅਸੀਂ ਹੋਵਾਂਗੇ। ਹੁਣ ਇਹ ਨਾ ਕਰਨਾ ਕਿ ਜੀ ਅਸੀਂ ਤੇ ਧਰਮੀ ਹੋ ਹੀ ਨਹੀਂ ਸਕਦੇ, ਆਪਾਂ ਧਰਮ ਵਾਲਾ ਪਾਸਾ ਹੀ ਛੱਡ ਦਈਏ ਨਾ। ਸਤਿਗੁਰੂ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਪ੍ਰਭ ਜੀ ਉਹ ਖਸਮਾਨ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਸਤਿਗੁਰੂ ਨੂੰ ਕਹੀਓ, ਪਾਤਸ਼ਾਹ ਤੁਹਾਡੇ ਬੱਚੇ ਆ, ਤੁਸੀਂ ਸਾਂਭਣਾ, ਪਰ ਮੈਂ ਬੇਨਤੀ ਕਰਾਂ, ਬਾਣਾ ਧਰਮ ਦਾ ਪਾਇਆ, ਜੇ ਉੱਥੇ ਸਜ਼ਾ ਹੈ ਨਾ, ਪੁਲਿਸ ਵਾਲਾ ਨਹੀਂ, ਪੁਲਿਸ ਵਾਲੇ ਦੀ ਵਰਦੀ ਪਾਈ, ਇੱਧਰ ਦਾ ਵੀ ਆਪਾਂ ਹਿਸਾਬ ਕਿਤਾਬ ਲਾ ਕੇ ਚੱਲੀਏ। ਚਲੋ ਦੁਨੀਆ ਵੀ ਪ੍ਰਭਾਵਿਤ ਹੋ ਜਾਂਦੇ ਨੇ। ਦਾਤਾ ਜੀ ਤੇ ਬਾਣੀ ਅੰਦਰ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਪੂਜ ਲੱਗੇ ਪੀਰ ਆਖੀਏ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਖੁਆਰ। ਇਹ ਤੇ ਗੁਰੂ ਦੀ ਦਸਤਾਰ ਹੈ ਨਾ, ਇਹ ਗੁਰੂ ਦਾ ਬਾਣਾ ਹੈ, ਇਹਨੂੰ ਤੇ ਸਾਧ ਸੰਗਤ ਦੁਨੀਆ ਨੇ ਸਤਿਕਾਰ ਦੇਣਾ ਹੀ ਹੈ। ਗੁਰੂ ਨੇ ਸਤਿਕਾਰ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਭੈੜੇ ਤੋਂ ਭੈੜਾ ਬੰਦਾ ਵੀ ਪਾ ਲਵੇ ਨਾ, ਉਹਨੂੰ ਵੀ ਸਤਿਕਾਰ ਮਿਲਦਾ, ਪਰ ਸਤਿਗੁਰੂ ਤੇ ਜਾਣਦੇ ਨੇ ਨਾ। ਪਾਤਸ਼ਾਹ ਜੀ ਬਚਨ ਸਮਝਾ ਰਹੇ ਨੇ, ਕਹਿੰਦੇ ਭਾਈ ਗੁਰੂ ਦੀ ਬਾਣੀ ਨੂੰ ਸੁਣੇਗਾ, ਆਪਣੇ ਜੀਵਨ ਵਿੱਚ ਕਮਾਵੇਗਾ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪੋ ਜਾਏ। ਮੇਰੀ ਗਰੰਟੀ ਹੈ ਤੇਰੇ ਜੀਵਨ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਉਹ ਸਾਰੀਆਂ

ਨਾਨਕ ਸਾ ਧਨ ਨਾ ਪਿਆਰੀ ਆਖਦੇ ਨੇ ਉਹ ਜੀਵ ਇਸਤਰੀ ਨਾ ਫਿਰ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਕਿਹੜੀ ਜੀ? ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਅਬ ਭਗਤੀ ਪਿਰ ਆਗੇ, ਜਿਸਨੇ ਮਾਲਕ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਕਰਤੇ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਇਆ, ਉਹ ਸਾਧ ਸੰਗਤ ਫਿਰ ਮਾਲਕ ਨੂੰ ਉਹ ਇਹ ਨਾ ਕਿ ਜੀ ਸਿਰਫ ਇਸਤਰੀ ਦੀ ਗੱਲ ਕੀਤੀ ਹੈ, ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ। ਆਪਾਂ ਸਾਰੇ ਉਸ ਮਾਲਕ ਦੀ ਜੀਵ ਇਸਤਰੀਆਂ ਹੈ। ਫਿਰ ਸਾਨੂੰ ਇੱਕ ਗੱਲ ਚਾਹੀਦੀ ਹੈ, ਜਿਨ੍ਹਾਂ ਨਾਂ ਸੁਹਾਗਣੀ ਤਿੰਨਾਂ ਝਾਖ ਨਾ ਹੋਰ, ਜਿਹਦਾ ਨਾਂ ਸੁਹਾਗਣ ਹੈ ਨਾ ਉਹ ਕਿਸੇ ਹੋਰ ਵੱਲ ਝਾਖ ਨਾ ਰੱਖੇ, ਉਹ ਹੱਥ ਜੋੜ ਕੇ ਇਹੀ ਆਖੇ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਇੱਕ ਦਾ ਓਟ ਆਸਰਾ ਲਖੀਏ, ਇੱਕ ਦੇ ਨਾਲ ਜੁੜਾਂਗੇ। ਇਹ ਜਿੰਨੇ ਰੋਲੇ ਪਏ ਹੋਏ ਨੇ ਨਾ ਖਤਮ, ਰੋਲਾ ਪਤਾ ਕਦ ਪੈਂਦਾ ਜੀ? ਜਦੋਂ ਦੋ ਹੁੰਦੇ ਨੇ, ਇੱਕ ਦਾ ਤਾਂ ਰੋਲਾ ਹੀ ਕੋਈ ਨਹੀਂ ਨਾ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਡਾ ਇਹ ਰੋਲਾ ਮੁਕਾਇਆ ਸੀ। ਮੈਂ ਫਿਰ ਸ਼ਬਦ ਵੱਲ ਆਵਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਰਹਿਮਤ ਕਰਨ ਅਸੀਂ ਇਸ ਸੱਚ ਨੂੰ ਸਮਝ ਸਕੀਏ। ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਸੰਪੂਰਨਤਾ ਦਮਦਮਾ ਸਾਹਿਬ ਦੀ ਮਹਾਨ ਪਵਿੱਤਰ ਧਰਤੀ 'ਤੇ ਹੋ ਰਹੀ ਹੈ। ਬੇਅੰਤ ਸੰਗਤਾਂ ਨੇ ਇਸ ਮਾਰਚ ਦੌਰਾਨ ਗੁਰੂ ਵਾਲੇ ਬਣਨ ਦਾ, ਗੁਰੂ ਦੇ ਲੜ ਲੱਗਣ ਦਾ ਪ੍ਰਣ ਕੀਤਾ। ਸਤਿਗੁਰੂ ਰਹਿਮਤ ਕਰਨ ਅਸੀਂ ਵੀ ਇਸ ਮਾਰਚ ਤੋਂ ਇੱਕ ਪ੍ਰੇਰਣਾ ਲਈਏ, ਗੁਰੂ ਵਾਲੇ ਬਣ ਕੇ ਸਮੁੱਚਾ ਪੰਥ ਸਮੁੱਚੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ। ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਸ ਮਹਾਨ ਤਖਤ ਅੱਗੇ ਝੁੱਕ ਕੇ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਛੱਡੀਏ। ਗੁਰੂ ਅੱਗੇ ਝੁਕਣ ਵਾਲਾ ਦੁਨੀਆਂ ਦੇ ਵਿੱਚ ਮਾਣ ਪ੍ਰਾਪਤ ਕਰਦਾ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਗੁਰੂ ਕੇ ਪਿਆਰਿਆਂ ਦਾ, ਕੀਆਂ ਦਾ, ਸਿੰਘ ਸਾਹਿਬਾਨਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬਣਾਉਂਦੇ ਹਾਂ ਜੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347-403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਅੱਖਰ ਸਭ ਕੋਈ, ਕਿ ਬੜ ਵੱਡਾ ਡੀਠਾ ਹੋਈ। ਕੀਮਤ ਪਾਈ ਨਾ ਕਹੇ ਆ ਜਾਈ, ਕਹਿਣ ਵਾਲੀ ਤਿਰ ਰਹੇ ਸਮਾਈ। ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਾਈ, ਕਹਿਣ ਜਾਈ ਤੇਰੀ ਤਰ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਦਾਂ ਪੁਰਖਾ ਕੀ ਆ ਵਡਿਆਈ ਆ। ਤੁਦ ਬਿਨ ਸਿੱਧੀ ਕਿਨਾ ਨਾ ਪਾਈ ਆ, ਕਰਮ ਮਿਲਾ ਨਾ ਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰ, ਸਿਫਤੀ ਭਰੀ ਤੇਰੇ ਭੰਡਾਰ। ਜਿਸ ਤੂੰ ਦੇਤ ਸਕਿਆ ਚਾਰ, ਨਾਨਕ ਸੱਚ ਸਵਾਰਨ ਹਾਰ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਕੇ ਭੂਖ, ਤੁਭੁੱਖ ਖਾਏ ਚਲੀ ਹੈ ਦੁੱਖ। ਸੁਖ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸਾਚੇ ਨਾਮ ਕੀ ਤਲਵੜਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵਡਣ ਹੋਵੇ ਘਾਟ ਨ ਜਾਏ। ਨਾ ਉਮਰੈ ਨ ਹੋਵੇ ਸੋਗ, ਨਿੰਦਾ ਰਹੈ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕਹੋਆ ਨਾ ਕਹੋਈ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹੇ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਾਨ ਸਤਿਗੁਰ ਸਤਿਪੁਰਖ, ਮਿਨੋ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਭਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ, ਹੇ ਮਿਲ ਸੰਗਤ ਗੁਣ ਪ੍ਰਗਾਸ। ਜਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਪਾਈ, ਤਾ ਕਰ ਜਗ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਤਵਣਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜਾ ਵੈਸ ਕੋ ਸੰਤ, ਇਸ ਪਾਛੈ ਵਚਰੇ ਸ਼ਰਿਆ। ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਆ, ਤੇਰਾ ਅੰਤ ਨਾ ਪਰ ਵਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ,
ठाकुर कर तल तरिया, जन नानक बल बल सद बल जाइया, तेरा अंत ना परावरिया। राग आसा महला चौथा, सुपरख एक ओंकार सतगुर प्रसाद। सुपरख निरंजन हर परख निरंजन, हर अगमा कमे अपार, सब त्याव ही सब त्याव है तद जी, हर सच्चे सृजन हर। सब जी तुम्हारे जी, तू जिया का दातार, हर त्याव हो संत हो जी, सब दुख विसारन हर। हरे आपे ठाकुर हरे आपे सेवक जी, क्या नानक जंत विचार, तू घट घट अंतर सर्व निरंतर जी, हर एक पुरख समान। एक दाते एक भिखारी जी, सब तेरे चोज बनान, तू आपे दाता आपे भुगता जी, हाँ तद मिने अवर्ण जान। तू पार ब्रह्म बेअंत बेअंत जी, तेरे क्या गुण आख बखान, जो सेवा है जो सेवा है तद जी, जन नानक तिन कुरबान। हर त्याव ही हर त्याव है तद जी, से जान जुग मह सुखवासी, से मुकत भई जिन हर त्याया जी, तिन तूटी जम की फासी। जिन नरपाओ जिन हर नरपाओ, त्याया जी तिनका पाओ सब गवासी। जिन सेवया मेरा हर जी, ते हर हर रूप समासी। से धन जन हर त्याया जी, जन नानक तन बल जासी। तेरी भगत भंडार जी, भरे बेअंत बेअंत, तेरे भगत सलाहन तद जी, हर अनक अनेक अनंत। तेरी अनक रहे हर पूजा जी, तब तप है जब है बेअंत। तेरे अनेक पढ़े बा सिमरत शास्त्र जी, कर क्रिया खटकर्म करंत। से भगत भले जन नानक जी, जो भाव है मेरे हर भगवंत। तू आद पुरख परंपर करता जी, तुद जी बड़े वर्णा कोई, तू जुग जुग एको सदा सदा, तू एको जी, तू नह चल करता सोई। तुदे आपे भावा सोई वरता जी, तू आपे करहे सो होई। तुदे आपे श्रेष्ठ सब उपाई जी, तुदे आपे सरज सब गोई। जन नानक गुण गावा करते के जी, जो सब सका जान होई। आसा महला चौथा, तू करता सचियार मेंडा साई, जो तो पावा सोई थी सी, जो तू दे सोई हों पाई राव। सब तेरी तू सबनी त्याया, जिसनु कृपा करे तन नाम रतन पाया। गुरुमुख लादा मनमुख गवाया, तुदे आप विछोड़े आप मिलाया। तू दरिया सब तुझी माहे, तुझ मन दूजा कोई नाहे। जी दंद सब तेरा खेल, मिजोग मिल बिछोड़िया संजोगी मेल। जिसनो तू जाना हे सोई जन जाने, हर गुण सद ही आख बखान। जिन हर सेवया तिन सुख पाया, सहजे ही हर नाम समाया। तू आपे करता तेरा किया सब होए, तुद बिन दूजा अवर ना कोई। तू कर कर विख जान है सोए, जन नानक गुरमुख प्रगट होए। आसा महला पहला, तित सरवरड़ा भई लिनवासा, बाणी पावक तन है किया। पंकज मोह पग नहीं चाला, हम देखा तह डूबी अले।
मन एक न जित समूढ़ मन हर विसरत तेरे गुण गलियार ना हो जति सती नहीं पड़या मूर्ख मुकदा जन्म भया प्रणवत नानक तन की शरण जन तू नाही विसरिया आसा महला पंजवा भई प्रापत मान खुदे होरिया गोविंद मिलन किए तेरी बरिया अवर काज तिरक तन काम मिल साध संगत भज के बन्नाम सरंजाम लागभव जल तरन का जन्म वृथा जात रंग माया कर जाप ताप संयम धर्म ना कमाया सेवा साधन जानिया हर राया कहो नानक हम नीच करमा शरण बरे की राखो शरमा जाप ताप संयम धर्म ना कमाया सेवा साधन जानिया हर राया कहो नानक हम नीच करमा शरण बरे की राखो शरमा एक ओंकार श्री वाहिगुरु जी के फतेह पातशाही दसवीं कव्योवाच बेनती चौपाई हमरी करो हाथ दा रक्षा पूर्ण होए चित की इच्छा तब चरणन मन रहे हमारा अपना जान करो प्रतपारा हमरे दुष्ट सबा तमकाव हो आप हाथ द मोह बचाव हो सुखी बसा मोरो परिवार सेवक सिख सबा करतार मोर अच्छा निज कर द करिया सबरन कवा संगरिया पूर्ण होई हमारी आस तोर भजन की रह प्यास तुम्हें साड कोई अवर ना त्याऊ जो वर चाह सो तुम ते पाऊ सेवक सिख हमारे तारी है चुन चुन सत्र हमारे मारी है आप हाद मुझा भरी है मरण काल का त्रासन वरी है जो सदा हमारे पक्षा श्री अस्त जो करी हो रक्षा राख लिहो मुह राखण हारे साहेब संत सहाय प्यारे दीन बंद दुष्टन के हंत तुमहपुरी चतुर्दशकंत काल पाए ब्रह्मा बाप तरा काल पाए शिवजू अवतरा काल पाए कर विष्णु प्रकाशा सकल काल का किया तमाशा जमन काल जोगी शिव किया वेदराज ब्रह्मा जूथिया जमन काल सब लोग स्वारा नमस्कार है ताहे हमारा जमन काल सब जगत मनाया देव दैन जछन उपजाया आदि अंत का अवतारा सोई गुरु समझियो हमारा नमस्कार तिस ही को हमारी सकल प्रजा जिन आप सवारी सेवकन को सेवगुण सुख दियो सतरन को पलम बद कियो कट कट के अंतर की जानत भले बुरे की पीर पछानत चीटी ते कौंजरे स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना घट घट के पट पट के जाना जब उद कर करा करतारा प्रजा तरतव दी अपारा जब या कर करत हो कब हूं तुम मैं मिलत दे तर सब हूं
ਜੇਤੇ ਵਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੋ ਚਾਰੈ। ਤੂੰ ਸਭ ਹੀ ਤੇਰਾ ਤਨਰਾਲਮ, ਜਾਣਤ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਸੰਭ। ਤਾਕਾ ਮੂੜ ਚਾਰਤ ਭੇਦ, ਜਾ ਕੋ ਭੇਵ ਨ ਬਾਵਤ ਬੇਦਾ। ਤਾਕੋ ਕਰਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹ ਦੇਤੀ। ਤੁਮਰਾ ਲਖਨ ਜਾਇ ਪਸਾਰ, ਕਿਹੇ ਬਿਦ ਸਜਾ ਪ੍ਰਥਮ ਸੰਸਾਰ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾਏ ਅਚੰਮ ਭਵ, ਆਦ ਜੁਗਾਦ ਸਰੂਪ ਸੁਯਮ ਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖੋ ਬਾਰ ਸਿੱਖ ਸੰਘਰੋ। ਦੁਸ਼ ਜਿਤੇ ਉਠ ਬਤਤ ਪਾਤਾ, ਸਕਲ ਮਲੀਸ਼ ਕਰੋ ਨਣ ਘਾਤਾ। ਜੇ ਅਸਤੁ ਤਵ ਸਰਨੀ ਪਰੀ, ਤਿਨ ਕੇ ਦੁਸ਼ਟ ਦੋਖਿਤ ਹੋਵੈ ਮਰੀ। ਪੁਰਖ ਜਵਨ ਭਗ ਪਰੇ ਤਿਹਾਰੀ, ਤਿਨ ਕੇ ਤੁਮ ਸੰਕਟ ਸਭ ਟਾਰੀ। ਜੋ ਕਲ ਕਉ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਆਇਆ ਹੈ। ਰੱਛਾ ਹੋਈ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰ ਹੋ, ਤਾਂ ਕਿ ਤਾਪ ਤਨਕ ਮੋਹ ਹਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ ਕੈ ਨ ਕੋਈ। ਏਕ ਵਾਰ ਜਿੰਦ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਉਹਾਰੋ ਕਹ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਉਹਾਰੀ, ਆਪ ਹੱਥ ਦਾ ਲਿਓ ਉਬਾਰੀ। ਸਰਬ ਠਾਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ। ਖੜਗ ਕੇ

ਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ।

ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼

ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ ਬੁਰੇ ਕਾਮ ਕਾ ਊਠ ਖਲੋਇਆ ਨਾਮ ਕੀ ਬੇਲਾ ਪੈ ਸੋਇਆ ਬੁਰੇ ਕਾਮ ਕਾ ਊਠ ਖਲੋਇਆ ਨਾਮ ਕੀ ਬੇਲਾ ਪੈ ਸੋਇਆ ਅਵਸਰ ਆਪਣਾ ਬੁਝਾ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕਉ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ ਨਾ ਡਿਠਾ ਕਬਹੂ ਨਾ ਸਮਝ ਅਗਿਆਨ ਗਵਾਰਾ ਬਹਰ ਬਹਰ ਲਪਟਿਓ ਜੰਜਾਰਾ ਰਹਾਉ ਬਿਖੈ ਨਾਦ ਕਰਨ ਸੁਣ ਭੀਨਾ ਹਰ ਜਸ ਸੁਣ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਉ ਕਹੁ ਨਾਨਕ ਪ੍ਰਭ ਬਖਸ਼ ਕਰੀ ਜਾ ਕਰ ਕਿਰਪਾ ਮੋਹਿ ਸਾਧ ਸੰਗ ਦੀਜਾ ਤਉ ਕਿਛੁ ਪਾਈਆ ਜਾਉ ਹੋਈਆ ਰੇਨਾ ਜਿਸ ਹੀ ਬੁਝਾਈ ਤਿਸ ਨਾਮ ਲੈਣਾ ਤਉ ਕਿਛੁ ਪਾਈਆ ਜਾਉ ਹੋਈਆ ਰੇਨਾ ਜਿਸ ਹੀ ਬੁਝਾਈ ਤਿਸ ਨਾਮ ਲੈਣਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਨਾ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ